ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਭਾਵਨ ਅਸਥਾਨ ਸਤਖੰਡ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ੁਭ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਲ ਸਕੇ ਦਾਨ ਦੀ ਬਖਸ਼ਿਸ਼ ਕਰਨੇ, ਗੁਰਸਿੱਖੀ ਜਨ ਬਖਸ਼ੋ ਨਾਮ ਦੇ ਆਰੋਗਤਾ ਸਮੂਹ ਸੰਗਤਾਨੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਮਾਣੀ ਨਾਲ ਪਿਆਰ ਬਖਸ਼ੋ ਨਾ ਦਰਿਦਰ ਪ੍ਰਵਾਨ ਕਰਨੀ ਯਾਤਰਾ ਸਫਲ।

धनेवे सचिया बादशाह बिन से पाप धनेवे पैसे पारे तगे कोई

ਸ਼ਾਂਤੀ ਲਈ ਸਵਰਗ ਵਾਸੀ ਚਰਨ ਸਿੰਘ ਜੀ ਰੋੜਗੀ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਜ ਬਖਸ਼ਣਾ। ਜਨਮ ਦਿਨ ਦੇ ਖੁਸ਼ੀਆਂ ਵਜਾ ਰੂਹਾਨੀ ਵਾਹੀ ਖੀਰ ਦੇ ਲੰਗਰਾਂ ਲਈ 21,000 ਰੁਪਏ ਹਾਜ਼ਰ ਕਰਦੇ। ਦੀਰਘ ਆਯੁ ਬਖਸ਼ਣੀ, ਦੇਹ ਅਰੋਗਤਾ ਬਖਸ਼ਣੀ, ਚੜ੍ਹਦੀ ਕਲਾ ਰੱਖਣੀ, ਅੰਗ ਸੰਸਾਯੋ ਨਾ। ਜਨਮ ਦਿਨ ਦੇ ਖੁਸ਼ੀਆਂ ਵਜਾ ਸਮਰਥ ਜੀਤ ਸਿੰਘ ਜੀ ਆਪ ਜੀ ਦੇ ਹਜ਼ੂਰੀ ਵਿੱਚ ਬਿਲਡਿੰਗ ਫੰਡ ਲਈ 10,000 ਰੁਪਏ ਹਾਜ਼ਰ ਕਰਦੇ।

ਗੁਰਵਿੰਦਰ ਕੌਰ ਹਰਦੀਪ ਸਿੰਘ ਪੁਜਾਰੀ ਲੰਗਰਾਂ ਲਈ ਮਾਇਆ ਹਾਜ਼ਰ ਕਰਦੇ ਦੀਰਘ ਆਯੂ ਬਖਸ਼ਣੀ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚ ਬੇਟਾ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ, ਸਿਰੇ ਭਾਵ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀ, ਅੱਜ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 5 ਰੁਪਏ ਜਮ੍ਹਾਂ ਕਰਾਉਣ, ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ, ਸਾਰੇ ਅੰਮ੍ਰਿਤ ਅਵਲਾਖੀ ਸੱਜਣ ਕੇਸ਼ੀ ਇਸ਼ਨਾਨ ਕਰਕੇ ਚਿੱਟੇ ਕਛੇਰੇ ਸਵੱਛ ਵਸਤਰ ਪਾ

ਰਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤੱਕ ਸਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਕੀਰਤਨ ਦੇ ਸਦਕਾ ਵਜੋਂ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਵਸਨਾ ਦੇਹ ਅਰੁਕਤਾ ਬਖਸ਼ਣੀ ਆਸਾ ਮਨਸਾ ਸੰਪੂਰਨ ਕਰਨੀ ਯਾਤਰਾ ਸਫਲੀ ਕਰਨੀ।

ਹਲ ਸਰੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਦੀ ਪਾਤਾ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸੱਚਖੰਡ ਦਰਬਾਰ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਚਰਣਾਂ ਵਿਖੇ ਸਜੇ ਹੋਏ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰਬਾਣੀ ਅਤੇ ਸਤਿਗੁਰਾਂ ਦੇ ਦਰਸ਼ਨ ਦੀ ਦਾਰ ਦੁਆਰਾ ਆਤਮਿਕ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾਂ ਦੇ ਨਾਲ ਜੁੜਦਿਆਂ ਹੋਇਆ ਹੋਰ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਮਾਂ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਲ

0: ਪੂਜਾ
1: ਸਾਧ ਸੰਗਤ ਜੀ ਨਿਮਾਣਿਆਂ ਦੀ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਗਤਿਆਂ ਦੀ ਗਤ ਨਿਪਤਿਆਂ ਦੀ ਪਤ ਨਿਧਰਿਆਂ ਦੀ ਧਿਰ ਨਿਸ਼ਾਹਿਆਂ ਦੇ ਸ਼ਾਹ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਬਿਆਸਾ ਦਰਿਆ ਦੇ ਕਿਨਾਰੇ ਤੇ ਗੋਇੰਦਵਾਲ ਸਾਹਿਬ ਨਗਰ ਸੱਚਖੰਡ ਵਰਗਾ ਵਸਾਇਆ ਹੈ ਤੇ 22 ਸਾਲ ਜਿਸ ਨਗਰ ਦੇ ਅੰਦਰ ਕਾਲ ਨੂੰ ਵੀ ਨਹੀਂ ਵੜਨ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਗਤ ਅਤੇ ਸੰਗਤ ਦੀ ਮਰਿਆਦਾ ਬਣਾਈ ਹੈ। ਆਸ਼ੇ ਪੰਗਤ ਪਾਸ਼ਾ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿਧਾਂਤ ਕਾਇਮ ਕੀਤਾ ਹੈ। ਬੇਅੰਤ ਇਸਤਰੀਆਂ ਪੁਰਖ ਸ਼ਰਧਾਲੂ ਜਨ ਸਾਧਾਰਨ ਸਿੱਖ ਇੱਛਾ ਵਾਲੇ ਮੁਕਤੀ ਦੀ ਦਾਤ ਪ੍ਰਾਪਤ ਕਰਨ ਵਾਲੇ ਦੁਨਿਆਵੀ ਦਾਤਾਂ ਪ੍ਰਾਪਤ ਕਰਨ ਵਾਲੇ ਦੁੱਧ ਪੁੱਤ ਦੀਆਂ ਦਾਤਾਂ ਚਾਹੁਣ ਵਾਲੇ ਦੁਨਿਆਵੀ ਤਰੱਕੀਆਂ ਚਾਹੁਣ ਵਾਲੇ ਰੂਹਾਨੀਅਤ ਦੇ ਮਾਰਗ ਦੇ ਪਾਂਧੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਸਰਬਤ ਪ੍ਰਕਾਰ ਦੇ ਜਗਿਆਸੂ ਜਨ ਸਤਿਗੁਰਾਂ ਦੇ ਚਰਣਾਂ ਵਿਖੇ ਨਿਤਾ ਪ੍ਰਤੀ ਪਹੁੰਚ ਕਰਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਅਤੇ ਅੰਮ੍ਰਿਤਮਈ ਉਪਦੇਸ਼ਾਂ ਦੁਆਰਾ ਲਾਭ ਪ੍ਰਾਪਤ ਕਰਦੇ ਨੇ। ਸਭਨਾਂ ਦੀਆਂ ਮਨੋਕਾਮਨਾਵਾਂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰੀਆਂ ਕਰਦੇ ਨੇ। ਇੱਕ ਬੇਣੀ ਪ੍ਰਸਾਦ ਨਾਮ ਦਾ ਪੰਡਿਤ ਦਿਗ ਵਿਜੇ ਕਰਦਾ ਹੋਇਆ ਸਤਿਗੁਰੂ ਜੀ ਨੂੰ ਜਿੱਤਣ ਦੀ ਮਨਸਾ ਦੇ ਨਾਲ ਪੁੱਜਾ। ਦਿਗ ਵਿਜੇ ਤੋਂ ਭਾਵ ਹੁੰਦਾ ਜਾ ਕੇ ਪੰਡਿਤਾਂ ਦੇ ਨਾਲ ਚਰਚਾ ਕਰਨੀ, ਵਿਚਾਰ ਕਰਨੀ, ਉਹਨਾਂ ਨੂੰ ਚਰਚਾ ਵਿੱਚ ਹਰਾ ਕੇ ਉਹਨਾਂ ਦੀਆਂ ਸਾਰੀਆਂ ਪੁਸਤਕਾਂ ਸਾਰੇ ਗ੍ਰੰਥ ਖੋਹ ਲੈਣੇ, ਫਿਰ ਅੱਗੇ ਚੱਲ ਪੈਣਾ। ਇਵੇਂ ਬੇਅੰਤ ਪ੍ਰਕਾਰ ਦੇ ਵਿਵਾਦ ਕਰਦਾ ਹੋਇਆ, ਚਰਚਾ ਕਰਦਾ ਹੋਇਆ ਇਹ ਪੰਡਿਤ ਕਿੰਨੇ ਰਾਜ ਪੰਡਿਤਾਂ ਦੀਆਂ ਵੀ ਪੁਸਤਕਾਂ ਖੋਹ ਕਰਕੇ ਹੰਕਾਰ ਦੇ ਨਾਲ ਗੋਇੰਦਵਾਲ ਸਾਹਿਬ ਪੁੱਜਾ ਹੈ ਕਿ ਸੁਣਿਆ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰੇ ਗੁਰੂ ਨੇ, ਮੈਂ ਉਹਨਾਂ ਨੂੰ ਵੀ ਜਾ ਕਰਕੇ ਜਿੱਤ ਲਵਾਂ, ਕਿਉਂਕਿ ਸਤਿਗੁਰੂ ਜੀ ਦੇ ਘਰ ਦੇ ਅੰਦਰ ਵੇਦ ਸ਼ਾਸਤਰ ਤੇ ਪੜ੍ਹੇ ਜਾਂਦੇ ਨਹੀਂ, ਮੈਂ ਵੇਦਾਂ ਦੇ ਸ਼ਾਸਤਰਾਂ ਦੀ ਜਾ ਕੇ ਚਰਚਾ ਕਰਾਂਗਾ, ਸਤਿਗੁਰੂ ਜੀ ਨੂੰ ਹਰਾ ਕੇ ਮੈਂ ਜਿੱਤ ਲਵਾਂਗਾ, ਮੇਰਾ ਬਹੁਤਾ ਪ੍ਰਤਾਪ ਹੋਵੇਗਾ। ਇਸ ਪ੍ਰਕਾਰ ਦੀ ਮਨ ਦੇ ਅੰਦਰ ਇੱਛਾ ਧਾਰਨ ਕਰਕੇ ਹੰਕਾਰ ਦੇ ਸਹਿਤ ਸ੍ਰੀ ਗੋਇੰਦਵਾਲ ਸਾਹਿਬ ਪੁੱਜਾ ਹੈ ਤੇ ਜਾ ਕੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਕਹਿਣ ਲੱਗਾ, ਮਹਾਰਾਜ ਮੇਰੇ ਸਵਾਲ ਦਾ ਤੁਸੀਂ ਜਵਾਬ ਦਿਓਗੇ ਜਾਂ ਫਿਰ ਮੇਰੇ ਤੇ ਸਵਾਲ ਕਰੋਗੇ, ਜਾਂ ਤੇ ਮੇਰੇ ਤੇ ਸਵਾਲ ਕਰੋ ਤੇ ਮੈਂ ਜਵਾਬ ਦਿੰਦਾ, ਤੇ ਜਾਂ ਫਿਰ ਮੈਂ ਸਵਾਲ ਕਰਦਾ ਹੈ ਤੇ ਤੁਸੀਂ ਜਵਾਬ ਦਿਓ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਵੇਂ ਹੰਕਾਰ ਦੇ ਸਹਿਤ ਜਾ ਕਰਕੇ ਆਖਿਆ ਨਾ, ਤਾਂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ, ਜੇ ਤੂੰ ਸੱਚਮੁੱਚ ਹੀ ਜਵਾਬ ਦੇਣ ਦੀ ਸਮਰੱਥਾ ਰੱਖਦਾ ਪੰਡਿਤ, ਇਸ ਮਨ ਕਾ ਕਰ ਹੋ ਵਿਚਾਰ, ਹੇ ਪੰਡਿਤ ਫਿਰ ਵਿਚਾਰ ਕਰਕੇ ਇਸ ਮਨ ਦੇ ਪ੍ਰਥਾਏ ਸਾਨੂੰ ਦੱਸਣਾ ਕਰ, ਅਵਰ ਕੇ ਬਹੁਤਾ ਪੜ੍ਹੇ ਉਠਾਵਹਿ ਭਾਰ। ਵਿਚਾਰ ਤੇ ਮਨ ਦੀ ਕਰਨੀ ਹੈ, ਸੁੱਧ ਤੇ ਮਨ ਨੂੰ ਕਰਨਾ, ਇਕਾਗਰ ਤੇ ਮਨ ਨੂੰ ਕਰਨਾ, ਬੰਦਗੀ ਵਿੱਚ ਤੇ ਮਨ ਨੂੰ ਹੀ ਲਾਉਣਾ ਨਾ, ਫੁਰਨਾ ਤੇ ਸ਼ੁੱਧ ਮਨ ਦਾ ਹੀ ਕਰਨਾ ਨਾ। ਜੇ ਮਨ ਇਕਾਗਰ ਹੋ ਗਿਆ, ਮਨ ਸ਼ੁੱਧ ਹੋ ਗਿਆ, ਸਾਰੇ ਕਾਰਜ ਸ਼ੁੱਧ ਹੋ ਜਾਣੇ ਨੇ। ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਹਸ਼ਾ ਨਾ ਹੋਏ। ਇਸ ਕਰਕੇ ਸਤਿਗੁਰੂ ਜੀ ਨੇ ਬਚਨ ਕੀਤਾ, ਹੇ ਪੰਡਿਤ ਕੀ ਵੇਦਾਂ ਸ਼ਾਸਤਰਾਂ ਦੀ ਵਿਚਾਰ ਕਰਕੇ, ਵਿਤੰਡਾਵਾਦ ਕਰਕੇ ਲੋਕਾਂ ਦੀਆਂ ਪੰਡਿਤਾਂ ਦੀਆਂ ਪੁਸਤਕਾਂ ਖੋਹ ਕੇ ਬਹੁਤਾ ਭਾਰ ਚੱਕੀ ਫਿਰਦਾ ਹੈ। ਜੇ ਵਿਚਾਰ ਕਰਨੀ ਹੈ ਤੇ ਮਨ ਦੀ ਵਿਚਾਰ ਕਰ। ਜਿਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪੰਡਿਤ ਦੇ ਨਾਲ ਵਿਚਾਰ ਕਰਦੇ ਨੇ, ਹਜ਼ੂਰ ਨੇ ਗਰੀਬ ਨਿਵਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ, ਤੇ ਇਸ ਸੰਵਾਦ ਨੂੰ ਜਗਤ ਦੀ ਕਲਿਆਣ ਵਾਸਤੇ ਕਿ ਜਗਤ ਦੇ ਲੋਕ ਗੁਰਸਿੱਖ ਪਿਆਰੇ ਭਾਵਨਾ ਵਾਲੇ ਸਦਾ ਸਦਾ ਪੜ੍ਹਦੇ ਰਹਿਣ ਤੇ ਸਭਨਾਂ ਨੂੰ ਆਤਮਿਕ ਲਾਭ ਪ੍ਰਾਪਤ ਹੋਵੇ, ਗਰੀਬ ਨਿਵਾਜ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਅੰਕਿਤ ਕਰ ਦਿੱਤਾ। ਹਜ਼ੂਰ ਫਰਮਾਉਂਦੇ ਨੇ, ਮਲਾਰ ਮਹੱਲਾ ਤੀਜਾ, ਮਲਾਰ ਰਾਗ ਹੈ, ਤੀਜੇ ਪਾਤਸ਼ਾਹ ਜੀ ਫਰਮਾਉਂਦੇ ਨੇ ਘਰ ਦੂਜਾ, ਦੂਜੇ ਸੁਰਤਾਲ ਘਰ ਦੇ ਅੰਦਰ ਸਤਿਗੁਰੂ ਜੀ ਉਚਾਰਦੇ ਹਨ, ਪਰਮ ਪਿਤਾ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਮੰਗਲ ਸਤਿਗੁਰੂ ਜੀ ਕਰਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਉਹ ਅਹੰਕਾਰ ਜੋ ਪਰਮੇਸ਼ਰ ਜੀ ਸਰਬ ਦੇ ਪ੍ਰਕਾਸ਼ਕ ਰੂਪ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਹਨ ਜੀਓ,
0: ਸਤਿਗੁਰ ਪ੍ਰਸਾਦ,
1: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀ।
0: ਇਹੋ ਮਨ ਗਿਰਹੀ ਕੇ ਇਹੋ ਮਨ ਉਦਾਸੀ,
1: ਸਤਿਗੁਰੂ ਜੀ ਨੇ ਬਚਨ ਕੀਤਾ, ਪੰਡਿਤ ਇਸ ਮਨ ਕਾ ਕਰੋ ਵਿਚਾਰ, ਹੇ ਪੰਡਿਤ

0: ਅੰਸ ਨਾਸ ਤੋਂ ਰਹਿਤ ਜਾਣਦਾ ਹੈ ਜਾਂ ਫਿਰ ਝੱਲਾ ਕਮਲਾ ਹੀ ਜਾਣਦਾ ਹੈ।
1: ਇਹੋ ਮਨ ਚੰਚਲ ਕੇ ਇਹੋ ਮਨ ਵੈਰਾਗੀ,
0: ਇਸ ਮਨ ਨੂੰ ਤੂੰ ਚੰਚਲ ਜਾਣਿਆ ਜਾਂ ਵੈਰਾਗ ਵਾਲਾ ਜਾਣਿਆ, ਕਿਉਂਕਿ ਇਹ ਜਿਹੜਾ ਮਨ ਹੈ ਖਿਨ ਮਾਤਰ ਸਮੇਂ ਦੇ ਅੰਦਰ ਕਬਹੂ ਜੀਅੜਾ ਊਬ ਚੜ੍ਹਤ ਹੈ ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾ ਪਾਲੇ। ਇਸ ਪ੍ਰਕਾਰ ਮਨ ਨੂੰ ਚੰਚਲਤਾ ਦੇ ਸਹਿਤ ਜਾਣਿਆ, ਧਨ ਦੇਖ ਕਰਕੇ ਰੂਪ ਦੇਖ ਕਰਕੇ ਵਿਚਲਿਤ ਹੋ ਜਾਣ ਵਾਲਾ ਚੰਚਲਤਾ ਦੇ ਸਹਿਤ ਜਾਣਿਆ, ਜਾਂ ਫਿਰ ਇਸ ਮਨ ਨੂੰ ਵੈਰਾਗ ਦੇ ਸਹਿਤ ਤੂੰ ਜਾਣਿਆ ਹੈ।
1: ਮਨ ਕੋ ਮਮਤਾ ਕਿੱਥੋਂ ਹੋ ਲਾਗੀ,
0: ਜਾਂ ਫਿਰ ਪੰਡਿਤ ਇਸ ਮਨ ਨੂੰ ਤੂੰ ਮਮਤਾ ਦੇ ਸਹਿਤ ਜਾਣਿਆ ਜਾਂ ਮਮਤਾ ਤੋਂ ਅਸੰਗ ਜਾਣਿਆ। ਜੇ ਮਨ ਨੂੰ ਮਮਤਾ ਤੋਂ ਅਸੰਗ ਜਾਣਿਆ ਤੇ ਅਸੰਗ ਕਿਵੇਂ ਹੈ? ਜੇ ਮਨ ਨੂੰ ਮਮਤਾ ਦੇ ਸਹਿਤ ਜਾਣਿਆ ਤੇ ਪੰਡਿਤ ਦੱਸ ਇਸ ਮਨ ਨੂੰ ਮਮਤਾ ਕਿੱਥੋਂ ਲੱਗ ਰਹੀ ਹੈ?
1: ਪੰਡਿਤ ਇਸ ਮਨ ਕਾ ਕਰੋ ਵਿਚਾਰ,
0: ਹੇ ਬੇਣੀ ਪ੍ਰਸਾਦ ਪੰਡਿਤ ਛੱਡ ਛੱਡ ਇਹਨਾਂ ਵਿਤੰਡਾਵਾਦ ਦੇ ਝਗੜਿਆਂ ਨੂੰ, ਛੱਡ ਕੂੜੀਵਾਦੀ ਰੂੜੀਵਾਦੀ ਕਰਮਾ ਕਾਂਡਾਂ ਨੂੰ, ਛੱਡ ਵੇਦਾਂ ਪੁਰਾਣਾ ਸ਼ਾਸਤਰਾਂ ਦੀ ਵਿਚਾਰ ਨੂੰ। ਪੰਡਿਤ ਇਸ ਮਨ ਦਾ ਵਿਚਾਰ ਕਰਨਾ ਕਰ,
1: ਅਵਰ ਕੇ ਬਹੁਤਾ ਪੜਹੇ ਉਠਾਵਹੇ ਬਹਾਰ,
0: ਮਨ ਦੀ ਵਿਚਾਰ ਨੂੰ ਛੱਡ ਕਰਕੇ ਹੋਰ ਤੂੰ ਬਹੁਤਾ ਸਿਮਰਤੀਆਂ ਦਾ, ਇਸੇ ਪ੍ਰਕਾਰ ਪੁਰਾਣਾਂ ਦਾ ਤੇ ਸ਼ਾਸਤਰਾਂ ਦਾ ਕੀ ਪੜ੍ਹਨਾ ਕਰਦਾ ਹੈ, ਤੇ ਦੂਸਰਿਆਂ ਦੀਆਂ ਪੁਸਤਕਾਂ ਖੋਹ ਕਰਕੇ ਉਹਨਾਂ ਨੂੰ ਜਿੱਤ ਕੇ ਦਿੱਗ ਵਿਜੇ ਕਰਦਾ ਫਿਰਦਾ, ਪੁਸਤਕਾਂ ਦਾ ਬਹੁਤਾ ਭਾਰ ਹੀ ਉਠਾਈ ਫਿਰਦਾ ਹੈ। ਬਹੁਤੀਆਂ ਪੁਸਤਕਾਂ ਨੂੰ ਪੜ੍ਹ ਪੜ੍ਹ ਕੇ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਹੰਕਾਰ ਦਾ ਭਾਰ ਹੀ ਚੱਕੀ ਫਿਰਦਾ, ਮੈਂ ਇੰਨੇ ਵੇਦ ਪੜ੍ਹੇ ਨੇ, ਇੰਨੇ ਸ਼ਾਸਤਰ ਪੜ੍ਹੇ ਨੇ, ਇੰਨੇ ਪੁਰਾਣ ਪੜ੍ਹੇ ਨੇ, ਇੰਨੇ ਪੰਡਿਤਾਂ ਨੂੰ ਜਿੱਤ ਲਿਆ, ਇੰਨੀਆਂ ਪੁਸਤਕਾਂ ਖੋਹ ਲਈਆਂ, ਇਹ ਹੰਕਾਰ ਦਾ ਭਾਰ ਹੀ ਚੱਕੀ ਫਿਰਦਾ ਨਾ। ਜੇ ਵਿਚਾਰ ਕਰਨੀ ਹੈ ਤੇ ਮਨ ਦੀ ਕਰ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕੀਤੇ ਨਾ, ਤੇ ਵੱਡਾ ਭਾਰੀ ਵਿਦਵਾਨ ਪੰਡਿਤ ਨਿਰ ਉੱਤਰ ਹੋ ਗਿਆ, ਜਿਹੜਾ ਹੰਕਾਰ ਦੇ ਸਹਿਤ ਕਰ ਆ ਕੇ ਕਹਿੰਦਾ ਸੀ ਮਹਾਰਾਜ ਕਰੋ ਸਵਾਲ, ਪੁੱਛੋ ਜੋ ਪੁੱਛਣਾ ਤੇ ਜਾਂ ਫਿਰ ਮੇਰੇ ਸਵਾਲ ਦਾ ਜਵਾਬ ਦਿਓ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਉਚਾਰੇ, ਬਚਨਾਂ ਦੇ ਨਾਲ ਸਵਾਲ ਕੀਤੇ, ਨਿਰ ਉੱਤਰ ਹੋ ਗਿਆ। ਕਹਿਣ ਲੱਗਾ ਹੇ ਗਰੀਬ ਨਿਵਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਮੈਨੂੰ ਮਨ ਦੇ ਪ੍ਰਥਾਏ ਸੱਚਮੁੱਚ ਹੀ ਕੁਛ ਨਹੀਂ ਪਤਾ, ਮੈਨੂੰ ਚਰਚਾ ਕਰਨੀ ਆਉਂਦੀ ਏ, ਵਿਤੰਡਾਵਾਦ ਆਉਂਦਾ ਏ, ਮੈਨੂੰ ਦਿੱਗ ਵਿਜੇ ਕਰਨੀ ਆਉਂਦੀ ਏ, ਪੰਡਿਤ ਜਿਤਨੇ ਆਉਂਦੇ ਨੇ ਪੁਸਤਕਾਂ ਦਾ ਖੋਹ ਲੈਣਾ ਆਉਂਦਾ, ਪਰ ਮਹਾਰਾਜ ਸੱਚੀ ਗੱਲ ਏ ਮੈਨੂੰ ਮਨ ਬਾਰੇ ਬਿਲਕੁਲ ਵੀ ਨਹੀਂ ਪਤਾ, ਆਪ ਹੀ ਕਿਰਪਾ ਕਰਕੇ ਦੱਸੋ ਇਹ ਮਨ ਕੈਸਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ, ਭਾਈ ਇਹ ਮਨ ਐਸਾ ਜਿਸ ਦੀ ਸੰਗਤ ਕਰਦਾ ਉਸੇ ਵਰਗਾ ਹੋ ਜਾਂਦਾ। ਕਬੀਰ ਮਨ ਪੰਖੀ ਭਾਇਆ ਉੱਡ ਉੱਡ ਦਹ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਸ ਮਨ ਦੀ ਐਸੀ ਹਾਲਤ ਹੈ ਜੇ ਇਹ ਗ੍ਰਸਤ ਧਰਮ ਨੂੰ ਧਾਰਨ ਕਰੇ ਤੇ ਗ੍ਰਸਤੀਆਂ ਵਰਗਾ ਹੋ ਜਾਂਦਾ, ਮਮਤਾ ਦੇ ਸਹਿਤ ਹੋ ਜਾਂਦਾ, ਉਦਾਸੀਆਂ ਦੀ ਸੰਗਤ ਕਰੇ ਤੇ ਉਦਾਸੀਨ ਹੋ ਜਾਂਦਾ, ਉਪਰਾਮ ਹੋ ਜਾਂਦਾ। ਇਸੇ ਪ੍ਰਕਾਰ ਇਹ ਜਿਹੜਾ ਮਨ ਹੈ, ਜੇ ਵਰਣਾ ਆਸ਼ਰਮਾਂ ਵਾਲਿਆਂ ਦੀ ਸੰਗਤ ਕਰੇ ਤੇ ਵਰਣਾ ਆਸ਼ਰਮਾਂ ਵਾਲਿਆਂ ਨੂੰ ਮੰਨਣ ਲੱਗ ਜਾਂਦਾ, ਜੇ ਮਨ ਚੇਤਨ ਦੀ ਬੰਦਗੀ ਕਰੇ ਤੇ ਫਿਰ ਇਸ ਪ੍ਰਕਾਰ ਅਵਿਨਾਸ਼ੀ ਸਰੂਪ ਦੀ ਪ੍ਰਾਪਤੀ ਕਰਦਾ, ਜੇ ਚੰਚਲ ਜੀਵਾਂ ਦੀ ਚੰਚਲ ਪੁਰਖਾਂ ਦੀ ਸੰਗਤ ਕਰੇ ਤੇ ਮਨ ਚੰਚਲ ਹੋ ਜਾਂਦਾ, ਵੈਰਾਗਵਾਨਾਂ ਦੀ ਸੰਗਤ ਕਰੇ ਵੈਰਾਗਵਾਨ ਹੋ ਜਾਂਦਾ, ਇਸ ਪ੍ਰਕਾਰ ਜੇ ਮਮਤਾ ਵਾਲਿਆਂ ਦੀ ਸੰਗਤ ਕਰੇ ਤੇ ਮਮਤਾ ਵਾਲਾ ਹੋ ਜਾਂਦਾ, ਜੇ ਸਾਧੂ ਮਹਾਤਮਾ ਦੀ ਸੰਗਤ ਕਰੇ ਤੇ ਫਿਰ ਵਿਚਾਰਨੇ ਵਾਲਾ ਹੋ ਜਾਂਦਾ, ਮਮਤਾ ਲੱਗੀ ਕਿੱਥੋਂ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਪੰਡਿਤ ਇਸ ਮਨ ਕਾ ਕਰੋ ਵਿਚਾਰ, ਇਸ ਮਨ ਦੀ ਵਿਚਾਰ ਕਰੋ, ਇਹ ਮਨ ਤੇ ਐਸਾ ਮਨ ਭਾਂਡੇ ਵਰਗਾ, ਭਾਂਡੇ ਵਿੱਚ ਕੇਵੜਾ ਪਾ ਦੇਈਏ ਖੁਸ਼ਬੂ ਆਉਣ ਲੱਗ ਜਾਂਦੀ ਏ, ਉਸੇ ਭਾਂਡੇ ਵਿੱਚ ਮਿੱਟੀ ਦਾ ਤੇਲ ਪਾ ਦੇਈਏ ਬਦਬੂ ਆਉਣ ਲੱਗ ਜਾਂਦੀ ਏ, ਇਹ ਸੰਗਤ ਦਾ ਪ੍ਰਭਾਵ ਹੈ। ਉਸੇ ਦੇ ਵਿੱਚ ਜੇ ਖੁਸ਼ਬੂਦਾਰ ਵਸਤੂ ਪਾਈਏ ਖੁਸ਼ਬੂ ਆਉਂਦੀ ਏ, ਬਦਬੂਦਾਰ ਵਸਤੂ ਪਾਈ ਤੇ ਬਦਬੂ ਆਉਂਦੀ ਏ, ਮਨ ਤੇ ਭਾਂਡੇ ਵਰਗਾ ਹੈ। ਭਾਂਡੇ ਵਿੱਚ ਜਿਹੋ ਜਿਹੀ ਵਸਤੂ ਪਾ ਦੇਈਏ ਉਹੋ ਜਿਹਾ ਤੇ ਇਸ ਦੇ ਵਿੱਚੋਂ ਉਹੋ ਜਿਹੀ ਮਹਿਕ, ਉਹੋ ਜਿਹੀ ਖੁਸ਼ਬੂ, ਉਹੋ ਜਿਹੀ ਉਸ ਦੇ ਵਿੱਚੋਂ ਸੁਗੰਧੀ ਆਉਣ ਲੱਗਦੀ ਏ, ਭਾਈ ਇਹ ਮਨ ਭਾਂਡੇ ਵਰਗਾ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ, ਜਿਹੋ ਜਿਹੇ ਪ੍ਰਾਣੀ ਦੀ ਸੰਗਤ ਕਰਦਾ ਹੈ ਉਹੋ ਜਿਹਾ ਪ੍ਰਾਣੀ ਦਾ ਮਨ ਹੋ ਜਾਂਦਾ। ਅੱਜ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ, ਹਰ ਇੱਕ ਮਨੁੱਖ ਚਾਰ ਪੰਜ ਬੰਦਿਆਂ ਦੇ ਨਾਲ ਜ਼ਿਆਦਾ ਅਟੈਚ ਹੁੰਦਾ, ਜ਼ਿਆਦਾ ਅਟੈਚਮੈਂਟ ਚਾਰ ਪੰਜ ਬੰਦਿਆਂ ਦੇ ਨਾਲ ਹੁੰਦੀ ਹੈ। ਬੱਚਾ ਛੋਟਾ ਏ ਅਤੇ ਮਾਤਾ ਪਿਤਾ ਦੇ ਨਾਲ, ਭੈਣਾਂ ਭਰਾਵਾਂ ਦੇ ਨਾਲ ਅਤੇ ਸਕੂਲ ਦੇ ਵਿੱਚ ਇੱਕ ਦੋ ਦੋਸਤਾਂ ਮਿੱਤਰਾਂ ਦੇ ਨਾਲ। ਇਸੇ ਪ੍ਰਕਾਰ ਜਦੋਂ ਵੱਡਾ ਹੋਇਆ ਸਵਾਰਥੀ ਹੋ ਜਾਂਦਾ, ਮਾਤਾ ਪਿਤਾ ਦੇ ਨਾਲੋਂ ਮੋਹ ਘੱਟ ਜਾਂਦਾ, ਫਿਰ ਜੀਵਨ ਸਾਥੀ ਦੇ ਨਾਲ ਆਪਣੇ ਬੱਚਿਆਂ ਦੇ ਨਾਲ। ਇੱਕ ਦੋ ਸੰਬੰਧੀਆਂ ਦੇ ਨਾਲ।

0: ਤੇ ਸਾਇੰਸ ਇਸ ਗੱਲ ਨੂੰ ਮੰਨਦੀ ਹੈ ਕਿ ਮਨੁੱਖ ਦਾ ਜਿੰਨਾ ਚਾਰ ਪੰਜ ਬੰਦਿਆਂ ਦੇ ਨਾਲ ਜ਼ਿਆਦਾ ਮੋਹ ਹੁੰਦਾ ਨਾ, ਉਹਨਾਂ ਦੇ ਸੁਭਾਅ ਦਾ ਐਵਰੇਜ ਜੀਵਨ ਬੰਦੇ ਦਾ ਬਣ ਜਾਂਦਾ। ਭਾਵ ਚਾਰ ਪੰਜ ਬੰਦਿਆਂ ਦੇ ਨਾਲ ਜਿਨ੍ਹਾਂ ਦੇ ਨਾਲ ਬਹੁਤਾ ਜੁੜਿਆ ਹੋਇਆ ਉਹਨਾਂ ਦੇ ਪ੍ਰਭਾਵ ਨੂੰ ਕਬੂਲਦਾ। ਥੋੜ੍ਹੇ ਜੇ ਗੁਣ ਇੱਕ ਦੇ, ਥੋੜ੍ਹੇ ਜੇ ਦੂਜੇ ਦੇ, ਥੋੜ੍ਹੇ ਜੇ ਤੀਜੇ ਦੇ, ਥੋੜ੍ਹੇ ਜੇ ਚੌਥੇ ਦੇ, ਇਵੇਂ ਸਾਰਿਆਂ ਦੇ ਗੁਣਾਂ ਦਾ ਪ੍ਰਭਾਵ ਹੋਣੇ ਕਰਕੇ ਉਹ ਗੁਣਾਂ ਦੀ ਜੋ ਐਵਰੇਜ ਬਣਦਾ ਹੈ, ਇਸ ਪ੍ਰਕਾਰ ਉਹ ਸੁਭਾਵਾਂ ਦਾ ਐਵਰੇਜ ਸੁਭਾਵ ਉਸ ਜੀਵ ਦਾ ਬਣ ਜਾਂਦਾ ਜਿਹੜਾ ਉਹਨਾਂ ਦੀ ਸੰਗਤ ਕਰਨ ਵਾਲਾ ਹੁੰਦਾ, ਜਿਹੜਾ ਉਹਨਾਂ ਦੇ ਪ੍ਰਭਾਵ ਨੂੰ ਮੰਨਦਾ। ਇਸੇ ਕਰਕੇ ਗੁਰਬਾਣੀ ਦੇ ਅੰਦਰ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਸੇਵਾ, ਸਤਿਗੁਰੂ ਜੀ ਦੀ ਸੰਗਤ ਦਾ ਮਹੱਤਵ ਹੈ। ਜਿਹੜਾ ਸੰਬੰਧੀਆਂ ਦੇ ਨਾਲ ਮੋਹ ਕਰਦਾ, ਸੰਬੰਧੀਆਂ ਦੇ ਸੁਭਾਵ ਦਾ ਪ੍ਰਭਾਵ ਆਪਣੇ ਤੇ ਪੈ ਜਾਂਦਾ, ਸਤਿਗੁਰੂ ਜੀ ਦੀ ਸੰਗਤ ਕਰੇਗਾ, ਸਤਿਗੁਰੂ ਜੀ ਦੇ ਗੁਣਾਂ ਦਾ ਪ੍ਰਭਾਵ ਪੈ ਜਾਵੇਗਾ ਤੇ ਸਤਿਗੁਰੂ ਜੀ ਦੇ ਗੁਣਾਂ ਵਾਲਾ ਹੋ ਜਾਵੇਗਾ। ਬ੍ਰਹਮ ਗਿਆਨੀ ਦੀ ਸੰਗਤ ਕਰੇ, ਮਹਾਂਪੁਰਖਾਂ ਦੀ ਸੰਗਤ ਕਰੇ, ਸੰਤਾਂ ਦੀ ਸੰਗਤ ਕਰੇ, ਉਹਨਾਂ ਦਾ ਪ੍ਰਭਾਵ ਪਵੇਗਾ ਤੇ ਸੰਤਾਂ ਦੇ ਗੁਣਾਂ ਵਾਲਾ ਹੋ ਕਰਕੇ ਇੱਕ ਦਿਨ ਸੰਤ ਰੂਪ ਹੋ ਜਾਵੇਗਾ। ਤਾਂ ਕਰਕੇ ਸਤਿਗੁਰੂ ਜੀ ਨੇ ਸਤ ਸੰਗਤ ਤੇ, ਸਾਧ ਸੰਗਤ ਤੇ, ਇਸ ਪ੍ਰਕਾਰ ਬਹੁਤਾ ਜ਼ਿਆਦਾ ਸਾਧ ਸੰਗਤ ਜੀ ਗੁਰਬਾਣੀ ਦੇ ਅੰਦਰ ਉਪਦੇਸ਼ ਦੇਣਾ ਕੀਤਾ ਕਿ ਸਦਾ ਸੰਗਤ ਦੇ ਨਾਲ ਜੁੜੇ ਰਹਿਣਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਹ ਮਨ ਇਹੋ ਜਿਹਾ ਹੈ ਜੋ ਸੰਗਤ ਦੇ ਪ੍ਰਭਾਵ ਨੂੰ ਬਹੁਤਾ ਕਬੂਲਦਾ ਹੈ। ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਮਾਇਆ ਮਮਤਾ ਕਰਤਾ ਲਾਈ।
0: ਫਿਰ ਪੰਡਿਤ ਨੇ ਹੱਥ ਜੋੜਦੇ, ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਮੈਂ ਦਿਗ ਵਿਜੇ ਕਰਦਾ, ਦੂਸਰੇ ਪੰਡਿਤਾਂ ਨੂੰ ਜਿੱਤਦਾ ਫਿਰਦਾ ਸੀ, ਸੱਚਮੁੱਚ ਹੀ ਮੈਂ ਪੁਸਤਕਾਂ ਦਾ ਅਤੇ ਅਹੰਕਾਰ ਦਾ ਭਾਰ ਹੀ ਚੱਕੀ ਫਿਰਦਾ ਜੀ, ਮੇਰੇ ਵਰਗਾ ਵਿਦਵਾਨ ਕੋਈ ਨਹੀਂ, ਮੇਰੇ ਵਰਗਾ ਪੰਡਿਤ ਕੋਈ ਨਹੀਂ, ਬਾਹਰੀ ਗਿਆਨ, ਪੁਸਤਕਾਂ ਦਾ ਗਿਆਨ, ਵਿਤੰਡਾਵਾਦ ਕਰਕੇ ਦੂਸਰਿਆਂ ਨੂੰ ਜਿੱਤਣ ਦਾ ਗਿਆਨ ਤੇ ਬੜਾ ਪ੍ਰਾਪਤ ਕੀਤਾ, ਪਰ ਮਹਾਰਾਜ ਤਨ ਦੇ ਅੰਦਰ ਮਨ ਤੇ ਮਨ ਦਾ ਹੀ ਮੈਨੂੰ ਗਿਆਨ ਨਹੀਂ। ਮਹਾਰਾਜ ਆਪ ਦੀ ਕਿਰਪਾਲਤਾ ਕਰਕੇ ਮੈਨੂੰ ਦੱਸਣਾ ਕਰੋ, ਇਸ ਮਨ ਦੇ ਪਰਥਾਏ ਇਹ ਮਨ ਕੈਸਾ ਹੈ, ਇਸ ਮਨ ਨੂੰ ਮਮਤਾ ਕਿੱਥੋਂ ਲੱਗੀ ਏ, ਮਹਾਰਾਜ ਮੈਨੂੰ ਤੇ ਨਹੀਂ ਪਤਾ, ਆਪ ਜੀ ਕਿਰਪਾ ਕਰਕੇ ਦੱਸੋ। ਹਜ਼ੂਰ ਫਰਮਾਉਂਦੇ ਨੇ, ਮਾਇਆ ਮਮਤਾ ਕਰਤਾ ਲਾਈ। ਕਰਤਾ ਪੁਰਖ ਜੋ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਹਰੀ ਅਕਾਲ ਪੁਰਖ ਜੀ ਨੇ ਨਾ, ਉਹਨਾਂ ਨੇ ਜੀਵਾਂ ਦੇ ਮਨਾਂ ਨੂੰ ਪੂਰਵਲੇ ਜਨਮਾਂ ਦੇ ਸੰਸਕਾਰਾਂ ਦੇ ਅਨੁਸਾਰ ਮਾਇਆ ਦੀ ਮਮਤਾ ਲਗਾਈ ਹੈ। ਮਾਇਆ ਮਮਤਾ, ਮਾਇਆ ਦੀ ਮਮਤਾ ਵੀ ਜੀਵਾਂ ਨੂੰ ਪਰਮੇਸ਼ਰ ਜੀ ਨੇ ਲਗਾਈ ਹੈ। ਮਾਇਆ ਦਾ ਪ੍ਰਭਾਵ, ਸੰਬੰਧੀਆਂ ਦਾ ਮੋਹ ਅਤੇ ਮਮਤਾ ਵੀ ਮਨ ਦੇ ਅੰਦਰ ਪਰਮੇਸ਼ਰ ਜੀ ਨੇ ਲਗਾਈ ਹੈ।
1: ਹੁਕਮ ਕਰ ਸ੍ਰਿਸ਼ਟ ਉਪਾਈ,
0: ਇਹ ਸਾਰਾ ਪਸਾਰਾ ਪਰਮੇਸ਼ਰ ਜੀ ਦੇ ਹੁਕਮ ਦੇ ਅੰਦਰ ਹੈ ਤੇ ਪਰਮੇਸ਼ਰ ਜੀ ਨੇ ਹੁਕਮ ਕਰਕੇ ਹੀ ਸਾਰੀ ਸ੍ਰਿਸ਼ਟੀ ਨੂੰ ਉਤਪੰਨ ਕੀਤਾ ਹੈ। ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ, ਇੱਕ ਵਚਨ ਅਕਾਲ ਪੁਰਖ ਜੀ ਨੇ ਉਚਾਰਿਆ, ਉਹ ਅਹੰਕਾਰ ਸਾਰੀ ਸ੍ਰਿਸ਼ਟੀ ਹੋਂਦ ਦੇ ਅੰਦਰ ਆ ਗਈ। ਮੁਸਲਮਾਨ ਇਸ ਓਅੰਕਾਰ ਨੂੰ ਕੁੱਨ ਸ਼ਬਦ ਕਹਿੰਦੇ ਨੇ ਕਿ ਖੁਦਾ ਨੇ ਕੁੱਨ ਉਚਾਰਿਆ ਤੇ ਸ੍ਰਿਸ਼ਟੀ ਹੋਂਦ ਦੇ ਅੰਦਰ ਆ ਗਈ। ਕੇਵਲ ਤਾਂ ਕੇਵਲ ਭਾਸ਼ਾ ਦਾ ਫਰਕ ਹੈ ਸਾਧ ਸੰਗਤ ਜੀ। ਸੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਹੁਕਮ ਦੇ ਨਾਲ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ।
1: ਪ੍ਰਸਾਦੀ ਬੁਝੋ ਭਾਈ,
0: ਮਹਾਰਾਜ ਉਸ ਕਰਤਾ ਪੁਰਖ ਨੂੰ ਅਸੀਂ ਕਿਵੇਂ ਜਾਣੀਏ, ਸਾਡੇ ਪਾਸੋਂ ਤੇ ਨਾ ਕਰਤਾ ਪੁਰਖ ਜੀ ਜਾਣੇ ਜਾਂਦੇ ਨੇ, ਨਾ ਤਿਸ ਦਾ ਹੁਕਮ ਜਾਣਿਆ ਜਾਂਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਗੁਰਪ੍ਰਸਾਦੀ, ਹੇ ਭਾਈ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਅਧਿਕਾਰੀ ਹੋ ਜਾਓ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁਕਮ ਅਤੇ ਹੁਕਮ ਦੇ ਦੇਣ ਹਾਰ ਪਰਮੇਸ਼ਰ ਜੀ ਨੂੰ ਬੁੱਝੀਦਾ ਹੈ। ਭਾਈ ਜੀਓ,
1: ਸਦਾ ਰਹੋ ਹਰ ਕੀ ਸਰਣਾਏ,
0: ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਦਾ ਸਦਾ ਹਰੀ ਪਰਮੇਸ਼ਰ ਜੀ ਦੀ ਸਰਣ ਦੇ ਵਿੱਚ ਹੀ ਰਹਿਣਾ ਕਰੋ।
1: ਸੋ ਪੰਡਿਤ ਜੋ ਤਿਹਾ ਗੁਣਾ ਕੀ ਪੰਡ ਉਤਾਰਾ,
0: ਪੰਡਤਾਈ ਦਾ ਵਿਦਵਾਨ ਹੋਣੇ ਦਾ ਅਹੰਕਾਰ ਜਾਂਦਾ ਰਿਹਾ ਤੇ ਗਰੀਬ ਨਿਵਾਜ ਸਾਹਿਬ ਜੀ ਨੂੰ ਬਚਨ ਕਰਨ ਲੱਗਾ, ਮਹਾਰਾਜ ਸਾਡੇ ਮਤ ਵਿੱਚ ਤੇ ਪੰਡਿਤ ਉਸੇ ਨੂੰ ਕਿਹਾ ਜਾਂਦਾ ਹੈ ਜਿਹੜਾ ਪੁਸਤਕਾਂ ਪੜ੍ਹ ਲੈਂਦਾ ਹੈ, ਜਿਹੜਾ ਧਰਮ ਦਾ ਗਿਆਤਾ ਹੋ ਜਾਂਦਾ ਹੈ, ਧਰਮ ਦਾ ਉਪਦੇਸ਼ ਦੇਣ ਲੱਗਦਾ, ਵੇਦ ਪੁਰਾਣ ਪੜ੍ਹ ਲਏ, ਪੰਡਾ ਨਾਮ ਬੁੱਧੀ ਦਾ, ਇਹ ਸਿਆਣੀ ਬੁੱਧੀ ਵਾਲਾ, ਇਹ ਸਿਆਣੀ ਮਤ ਵਾਲਾ। ਸਾਧ ਸੰਗਤ ਜੀ, ਪੰਜਾਬ ਦੇ ਵਿੱਚ ਪੰਡ ਬੋਝ ਨੂੰ ਆਖਿਆ ਜਾਂਦਾ, ਸਿਰ ਦੇ ਉੱਪਰ ਬੋਝ ਚੁੱਕਣਾ ਹੋਵੇ ਨਾ, ਕੋਈ ਪੱਠਿਆਂ ਦੀ ਪੰਡ, ਕੋਈ ਹੋਰ ਭਾਰ, ਕਿਸੇ ਚੀਜ਼ ਦਾ ਭਾਰ ਹੋਵੇ, ਕਹਿ ਦਿੰਦੇ ਪੰਡ ਬੜੀ ਭਾਰੀ ਹੈ, ਉੱਥੇ ਬੋਝ ਨੂੰ ਪੰਡ ਕਿਹਾ ਜਾਂਦਾ। ਤੇ ਐਸਾ ਗਿਆਨ ਜਿਹੜਾ ਤਾਰਨ ਦੀ ਬਜਾਏ ਡੋਬ ਦੇਣ ਵਾਲਾ ਹੋਵੇ, ਇਹ ਵੀ ਫਿਰ ਬੋਝ ਹੀ ਬਣ ਜਾਂਦਾ ਹੈ। ਪੰਡਾ ਨਾਮ ਬੁੱਧੀ ਦਾ, ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਇਹ ਪੰਡਿਤ ਅਸਲ ਵਿੱਚ ਪੰਡਿਤ ਉਹ ਨਹੀਂ ਜਿਸ ਨੇ ਪੁਸਤਕਾਂ ਪੜ੍ਹ ਕੇ ਅਖਰੀ ਗਿਆਨ ਯਾਦ ਕਰ ਲਿਆ ਰੱਟੇ ਮਾਰ ਮਾਰ ਕੇ, ਉਹ ਪੰਡਿਤ ਨਹੀਂ। ਰੱਟੇ ਮਾਰ ਮਾਰ ਕੇ ਯਾਦ ਕਰ ਲਿਆ ਤੇ ਪੜ੍ਹ ਕੇ ਦੂਜਿਆਂ ਨੂੰ ਸੁਣਾ ਦਿੱਤਾ, ਉਹ ਪੰਡਿਤ ਨਹੀਂ। ਮਹਾਰਾਜ ਫਿਰ ਕੌਣ ਹੈ ਪੰਡਿਤ? ਤੇ ਹਜ਼ੂਰ ਫਰਮਾਉਂਦੇ ਨੇ, ਪੰਡਿਤ ਉਹ ਹੈ ਜੋ ਤਿੰਨਾਂ ਗੁਣਾਂ ਦਾ ਬੋਝ ਆਪਣੇ ਸਿਰ ਤੋਂ ਉਤਾਰ ਦੇਵੇ। ਤਿਹਾਂ ਗੁਣਾ ਕੀ ਪੰਡ ਉਤਾਰੈ। ਰਾਜਸੀ, ਤਾਮਸੀ, ਸਾਤਕੀ ਤਿੰਨ ਤਰ੍ਹਾਂ ਦੇ ਸੁਭਾਵ ਨੇ ਨਾ, ਇਹ ਮਾਇਆ ਦੇ ਪ੍ਰਭਾਵ ਕਰਕੇ ਨੇ। ਰਾਜਗੁਣ, ਤਮਗੁਣ, ਸਤਗੁਣ ਕਹੀਆ, ਇਹ ਤੇਰੀ ਸਭ ਮਾਇਆ। ਇਸ ਪ੍ਰਕਾਰ ਰਾਜਸੀ ਸੁਭਾਵ ਲੋਭ ਵਾਲੀ ਬਿਰਤੀ ਕਰਨੀ, ਤਾਮਸੀ ਸੁਭਾਵ ਕ੍ਰੋਧ ਨੂੰ ਧਾਰਨ ਕਰਨਾ, ਸਾਤਕੀ ਸੁਭਾਵ ਇਸ ਪ੍ਰਕਾਰ ਗਿਆਨਵਾਨ ਹੋਣਾ। ਇਹ ਤਿੰਨਾਂ ਹੀ ਗੁਣਾਂ ਦੀ ਜਿਹੜੀ ਪੰਡ ਅਹੰਕਾਰ ਦੀ ਹੈ, ਆਪਣੇ ਸਿਰ ਦੇ ਉੱਪਰੋਂ ਜਿਹੜਾ ਉਤਾਰ ਦੇਣਾ ਕਰੇ। ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿ ਧੋ ਕਰਕੇ ਤੁਰਿਆ ਪਦ ਵਿੱਚ ਜਿਹੜਾ ਸਮਾਵੇ ਆਤਮ ਗਿਆਨੀ, ਭਾਈ ਸੋ ਪੰਡਿਤ ਵਿਦਵਾਨ ਕਹਿਆ ਜਾਂਦਾ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਭਾਈ ਸਾਡੇ ਮਤ ਵਿੱਚ ਬ੍ਰਾਹਮਣ ਪੰਡਿਤ ਉਹ ਕਿਹਾ ਜਾਂਦਾ ਹੈ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਨਾਮ ਜਪੇ ਤੇ ਇਸ ਦੇ ਗੁਣਾਂ ਦੀ ਵਿਚਾਰ ਕਰੇ।
1: ਅਨੰਦਿਨ ਏਕੋ ਨਾਮ ਵਖਾਣਾ,
0: ਰਾਤ ਦਿਨ ਇੱਕੋ ਇੱਕ ਵਾਹਿਦ ਹਸਤੀ ਪਰਮੇਸ਼ਰ ਜੀ ਦੇ ਇੱਕ ਅੰਮ੍ਰਿਤ ਨਾਮ ਦਾ ਹੀ ਵਖਿਆਣ ਸਦਾ ਕਰੇ। ਜਿਹੜਾ ਨਾਮ ਦਾ ਰਸੀਆ ਨ ਪੰਡਿਤ ਉਹ ਹੈ।
1: ਸਤਿਗੁਰ ਕੀ ਉਹ ਦੀਖਿਆ ਲੇ।
0: ਮਹਾਰਾਜ, ਹੋਰ ਉਸ ਪੰਡਿਤ ਦੇ ਕੀ ਗੁਣ ਹੁੰਦੇ ਨੇ? ਹਜ਼ੂਰ ਬਚਨ ਕਰਦੇ ਨੇ, ਸਤਿਗੁਰੂ ਜੀ ਦੇ ਪਾਸ ਆ ਕਰਕੇ ਉਹ ਦੀਖਿਆ ਲਵੇ। ਸਤਿਗੁਰੂ ਜੀ ਦੇ ਪਾਸੋਂ ਜੋ ਚਰਨ ਪਾਹੁਲ ਲੈ ਕਰਕੇ ਗੁਰਮੰਤਰ ਮੂਲ ਮੰਤਰ ਲਿਆ ਜਾਂਦਾ ਸੀ, ਤਿਸ ਦਾ ਨਾਮ ਦੀਖਿਆ ਸੀ। ਦਸਵੇਂ ਪਾਤਸ਼ਾਹ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜੁਗੋ ਜੁਗ ਅਟਲ ਮਰਿਆਦਾ ਬਣਾ ਦਿੱਤੀ। ਹੁਣ ਚਰਨ ਪਾਹੁਲ ਨਹੀਂ, ਖੰਡੇ ਦੀ ਪਾਹੁਲ ਦਿੱਤੀ ਜਾਵੇਗੀ। ਇਸ ਪ੍ਰਕਾਰ ਜੋ ਖੰਡੇ ਦੀ ਪਾਹੁਲ ਪੰਜ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਛਕ ਕਰਕੇ ਮੂਲ ਮੰਤਰ ਗੁਰਮੰਤਰ ਨੂੰ ਪ੍ਰਾਪਤ ਕਰਨਾ ਨਾ, ਸਾਧ ਸੰਗਤ ਜੀ ਇਹ ਗੁਰ ਦੀਖਿਆ ਹੈ। ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਨਗੁਰਾ ਨਾ ਰਵੇ, ਸਤਿਗੁਰਾਂ ਦੇ ਚਰਣਾਂ ਵਿਖੇ ਆ ਕਰਕੇ ਦੀਖਿਆ ਲਵੇ। ਉਦੋਂ ਦੀ ਮਰਿਆਦਾ ਦੇ ਅਨੁਸਾਰ ਚਰਨ ਪਾਹੁਲ ਪ੍ਰਾਪਤ ਕਰਕੇ ਨਾਮ ਲੈਣਾ ਤੇ ਅੱਜ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਛਕ ਕਰਕੇ ਮੂਲ ਮੰਤਰ ਗੁਰਮੰਤਰ ਨੂੰ ਪੰਜ ਪਿਆਰਿਆਂ ਤੋਂ ਪ੍ਰਾਪਤ ਕਰੇ।
1: ਸਤਿਗੁਰ ਆਗੈ ਸੀਸ ਧਰੇ,
0: ਤੇ ਆਪਣਾ ਜਿਹੜਾ ਪ੍ਰਤੱਖ ਸਿਰ ਹੈ ਸਤਿਗੁਰੂ ਜੀ ਦੇ ਅੱਗੇ ਧਰ ਦੇਵੇ। ਸਤਿਗੁਰੂ ਜੀ ਦੇ ਅੱਗੇ ਆ ਕੇ ਸਿਰ ਹੀ ਧਰੀਦਾ ਨਾ ਸਭ ਤੋਂ ਪਹਿਲਾਂ, ਜਦੋਂ ਮੱਥਾ ਟੇਕੀ ਦਾ ਕੀ ਕਰੀਦਾ ਜੀ? ਸਤਿਗੁਰ ਆਗੈ ਸੀਸ ਭੇਟ ਦਿਓ। ਜੇ ਸਤਿਗੁਰ ਸੱਚ ਹੈ ਭਾਵ ਹੈ, ਸਤਿਗੁਰੂ ਜੀ ਦੇ ਅੱਗੇ ਆ ਕਰਕੇ ਮਸਤਕ ਰੱਖ ਦੇਈਦਾ, ਸੀਸ ਰੱਖ ਦੇਈਦਾ, ਉਸ ਦਾ ਭਾਵ ਹੁੰਦਾ ਸਤਿਗੁਰੂ ਜੀ ਇਹ ਸੀਸ ਆਪ ਜੀ ਨੂੰ ਅਰਪਣ ਕੀਤਾ, ਮਹਾਰਾਜ ਜੀ ਇਸ ਦੇ ਵਿੱਚੋਂ ਖੋਟੀ ਮਤ ਦਾ ਨਾਸ਼ ਕਰ ਦਿਓ ਤੇ ਆਤਮ ਵਿਸ਼ੈਣੀ ਮਤ ਦਾ ਪ੍ਰਕਾਸ਼ ਕਰ ਦਿਓ। ਮਹਾਰਾਜ ਇਹ ਸੀਸ ਆਪ ਜੀ ਦਾ ਹੋਇਆ, ਜਿੱਥੇ ਪੰਥ ਨੂੰ ਲੋੜ ਹੋਵੇ, ਆਪ ਜੀ ਨੂੰ ਲੋੜ ਹੋਵੇ ਮਹਾਰਾਜ, ਉੱਥੇ ਇਹ ਲੇਖੇ ਵਿੱਚ ਲੱਗ ਜਾਵੇ। ਇਸੇ ਪ੍ਰਕਾਰ ਜਦੋਂ ਮਸਤਕ ਟੇਕੀ ਦਾ ਮੱਥਾ ਜ਼ਮੀਨ ਤੇ ਲਗਾ ਕਰਕੇ, ਜਿਵੇਂ ਮੋਰ ਦੇ ਅੱਖਰ ਪੁੱਠੇ ਹੁੰਦੇ ਨੇ, ਸਿਆਹੀ ਤੇ ਲਾ ਕੇ ਕਾਗਜ਼ ਤੇ ਲਾਈਏ ਤੇ ਅੱਖਰ ਸਿੱਧੇ ਹੋ ਜਾਂਦੇ ਨੇ ਨਾ, ਸਾਡੇ ਪੂਰਬਲੇ ਕਰਮਾਂ ਦੇ ਪਾਪ ਕਰਮਾਂ ਕਰਕੇ ਮੱਥੇ ਦੇ ਭਾਗ ਪੁੱਠੇ ਉਲਟੇ ਲਿਖੇ ਹੋਏ ਨੇ, ਸ਼ਰਧਾ ਭਾਵਨਾ ਦੇ ਨਾਲ ਗੁਰਚਰਨਾਂ ਤੇ ਮੱਥਾ ਟੇਕੀਏ ਤੇ ਭਾਗ ਬਦਲ ਕੇ ਸਿੱਧੇ ਹੋ ਜਾਂਦੇ ਨੇ। ਇਸ ਪ੍ਰਕਾਰ ਸਤਿਗੁਰੂ ਜੀ ਦੇ ਬਚਨ ਵੀ ਨੇ ਕਿ ਅਹੰਕਾਰ ਰੂਪੀ ਸਿਰ ਨੂੰ ਭਗਤੀ ਰੂਪੀ ਤਲਵਾਰ ਦੇ ਨਾਲ ਵੱਢ ਕੇ ਮਨ ਰੂਪੀ ਤਲੀ ਤੇ ਰੱਖ ਕੇ ਸਤਿਗੁਰਾਂ ਦੇ ਅਰਪਣ ਕਰ ਦੇਣਾ ਕਰੇ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਂਡ ਨਾ ਕੀਜੈ। ਹਜ਼ੂਰ ਬਚਨ ਕਰਦੇ ਨੇ, ਮਾਣ ਨਾ ਕਰੇ ਆਪਣੀ ਮੱਤ ਦਾ, ਆਪਣੀ ਬੁੱਧ ਦਾ, ਆਪਣੀ ਸਿਆਣਪ ਦਾ, ਆਪਣੀ ਚੰਚਲਤਾਈ ਦਾ, ਕਿ ਮੇਰੀ ਮੱਤ ਬੜੀ ਸਿਆਣੀ ਹੈ, ਮੈਂ ਬੜੀਆਂ ਸਿਆਣਪਾਂ ਵਾਲਾ ਹੈ, ਬੜੀਆਂ ਉਗਤੀਆਂ ਜੁਗਤੀਆਂ ਜਾਣਦਾ। ਆਪਣੀ ਮੱਤ ਦਾ ਅਹੰਕਾਰ ਨਾ ਕਰੇ, ਆਪਣੀ ਮੱਤ, ਆਪਣਾ ਸੀਸ ਸਤਿਗੁਰੂ ਜੀ ਦੇ ਅੱਗੇ ਧਰ ਦੇਣਾ ਕਰੇ, ਅਰਪਣ ਕਰ ਦੇਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸੀਸ ਆਪ ਜੀ ਦੀ ਭੇਟਾ ਕੀਤਾ, ਗੁਰਮਤ ਦਾ ਨਾਸ ਕਰਕੇ ਗੁਰਮਤ ਦਾ ਪ੍ਰਕਾਸ਼ ਕਰ ਦਿਓ।
1: ਸਦਾ ਅਲਗ ਰਹਾ ਨਿਰਬਾਣ।
0: ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਫਿਰ ਸਦਾ ਹੀ ਵਿਸ਼ੇ ਵਿਕਾਰਾਂ ਤੋਂ ਅਲੱਗ ਰਹੇ, ਮੋਹ ਮਾਇਆ ਤੋਂ ਨਿਰਬਾਣ ਨਿਰਬੰਧ ਰਹਿਣਾ ਕਰੇ।
1: ਪੰਡਿਤ ਦਰਗਾਹ ਪਰਵਾਨ,
0: ਜਿਹੜਾ ਐਸਾ ਗੁਰਮੁਖ ਪਿਆਰਾ ਹੋਵੇ ਉਹ ਹੈ ਗੁਰੂ ਘਰ ਦੇ ਅੰਦਰ ਪੰਡਿਤ, ਤੇ ਜਿਹੜਾ ਐਸਾ ਪੰਡਿਤ ਹੈ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੈ। ਪੰਡਿਤ ਨਾਮ ਸਾਧ ਸੰਗਤ ਜੀ ਵਿਦਵਾਨ ਦਾ ਵੀ ਹੋਇਆ ਕਰਦਾ ਹੈ। ਕਾਹਦਾ ਵਿਦਵਾਨ ਉਪਦੇਸ਼ ਤੇ ਦੇਈ ਜਾਵੇ ਤੇ ਆਪ ਨਾਮ ਕਦੇ ਜਪੇ ਹੀ ਨਾ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਤਿੰਨਾਂ ਗੁਣਾਂ ਦੀ ਪੰਡ ਅਹੰਕਾਰ ਦੀ ਲਾਹ ਦੇਵੇ, ਰਾਤ ਦਿਨ ਨਾਮ ਜਪੇ, ਸਤਿਗੁਰੂ ਜੀ ਦੀ ਦੀਖਿਆ ਲੈ ਕਰਕੇ ਅੰਮ੍ਰਿਤ ਨਾਮ ਦਾ ਧਾਰਨੀ ਹੋਇਆ ਹੋਵੇ, ਫਿਰ ਵੀ ਅਹੰਕਾਰ ਨਾ ਕਰੇ ਕਿ ਮੈਂ ਨਾਮ ਦਾ ਰਸੀਆ ਨਾਮ ਜਪਦਾ, ਸੀਸ ਸਤਿਗੁਰੂ ਜੀ ਨੂੰ ਭੇਟਾ ਕੀਤਾ ਹੋਵੇ। ਐਸਾ ਜਿਹੜਾ ਗੁਰਮੁਖ ਹੈ ਵਿਸ਼ੇ ਵਿਕਾਰਾਂ ਤੋਂ ਅਸੰਗ, ਮੋਹ ਮਮਤਾ ਤੋਂ ਨਿਰਬੰਧ, ਉਹ ਹੈ ਪੰਡਿਤ। ਉਹ ਹੈ ਵਿਦਵਾਨ ਤੇ ਐਸਾ ਪੰਡਿਤ ਵਿਦਵਾਨ ਐਸਾ ਗੁਰਮੁਖ ਪਿਆਰਾ ਵਾਹਿਗੁਰੂ ਜੀ ਦੀ ਦਰਗਾਹ ਦੇ ਅੰਦਰ ਪ੍ਰਵਾਨ ਹੈ।
1: ਸਭ ਨਾਮ ਹੈ ਏਕੋ ਏਕ ਵਖਾਣਾ,
0: ਫਿਰ ਸਾਰਿਆਂ ਦੇ ਵਿੱਚ ਏਕੋ ਏਕ ਪਰਮੇਸ਼ਰ ਜੀ ਦਾ ਵਖਿਆਨ ਕਰੇ ਕਿ ਸਾਰਿਆਂ ਜੀਵਾਂ ਦੇ ਵਿੱਚ ਇੱਕ ਪਰਮੇਸ਼ਰ ਜੀ ਨੇ। ਆਪਣੇ ਆਪ ਨੂੰ ਬ੍ਰਾਹਮਣ ਜਾਣ ਕੇ ਦੂਸਰਿਆਂ ਨੂੰ ਸ਼ੂਦਰ ਜਾਣ ਕਰਕੇ ਕਿਸੇ ਦੇ ਨਾਲ ਨਫ਼ਰਤ ਨਾ ਕਰੇ, ਘਿਰਣਾ ਨਾ ਕਰੇ, ਦੂਜਿਆਂ ਨੂੰ ਆਪ ਤੋਂ ਨੀਵਾਂ ਨਾ ਜਾਣੇ ਬਲਕਿ ਮੰਦਾ ਜਾਣੇ। ਆਪ ਕਹੋ ਅਵਰ ਭਲਾ ਸੰਸਾਰ, ਕਿਸੇ ਨੂੰ ਸ਼ੂਦਰ ਇਤਿਆਦਿਕ ਕਹਿ ਕਰਕੇ ਤ੍ਰਿਸਕਾਰ ਨਾ ਕਰੇ। ਸਾਰਿਆਂ ਦੇ ਅੰਦਰ ਇੱਕੋ ਇੱਕ ਪਰਮੇਸ਼ਰ ਜੀ ਦੀ ਜੋਤ ਦਾ ਹੀ ਵਖਿਆਨ ਕਰੇ। ਇਸ ਪ੍ਰਕਾਰ ਸਭਨਾ ਦੇ ਅੰਦਰ ਸਭ ਮਹਿ ਜੋਤ, ਜੋਤ ਹੈ ਸੋਏ, ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਇਸ ਪ੍ਰਕਾਰ ਭਾਈ ਸਾਰਿਆਂ ਦੇ ਅੰਦਰ ਇੱਕ ਜੋਤੀ ਸਰੂਪ ਪਰਮੇਸ਼ਰ ਜੀ ਦਾ ਹੀ ਵਖਿਆਨ ਕਰੇ।
1: ਜਾਂ ਏਕੋ ਵੇਖਾ ਤਾਂ ਏਕੋ ਜਾਣਾ,
0: ਜਦੋਂ ਇਸ ਪ੍ਰਕਾਰ ਸਾਰਿਆਂ ਦੇ ਅੰਦਰ ਇੱਕ ਪਰਮੇਸ਼ਰ ਜੀ ਦੀ ਜੋਤ ਨੂੰ ਜਾਣਾ ਕਰੇ ਨਾ, ਤਾਂ ਫਿਰ ਉਸ ਇੱਕ ਓਅੰਕਾਰ ਪਰਮੇਸ਼ਰ ਵਾਹਿਦ ਹਸਤੀ ਨੂੰ ਦੇਖ ਲੈਂਦਾ ਹੈ। ਫਿਰ ਤਿਸ ਦੇ ਦੀਦਾਰ ਆਪਣੇ ਹਿਰਦੇ ਤੇ ਸਭਨਾ ਦੇ ਹਿਰਦਿਆਂ ਦੇ ਅੰਦਰ ਕਰਦਾ ਹੈ ਜੀਓ, ਤੇ ਸਾਖਿਆਤਕਾਰ ਭਗਤ ਧੰਨਾ ਸਾਹਿਬ ਜੀ ਵਾਂਗੂ ਦਰਸ਼ਨ ਕਰਦਾ ਹੈ।
1: ਜਾ ਕੋ ਬਖਸੇ ਮਿਲੇ ਸੋ,
0: ਮਹਾਰਾਜ ਵਾਹਿਗੁਰੂ ਜੀ ਆਪਣੇ ਨਾਲ ਕਿਸ ਨੂੰ ਮਿਲਦੇ ਨੇ? ਸਤਿਗੁਰੂ ਜੀ ਫਰਮਾਉਂਦੇ ਨੇ ਜਾ ਕਹੋ ਜਿਨ੍ਹਾਂ ਪ੍ਰਾਣੀਆਂ ਨੂੰ ਬਖਸੇ ਕਰਮ ਬਖਸ਼ੀ ਕਰ ਦੇਣ ਪਰਮੇਸ਼ਰ ਜੀ, ਜਿਨ੍ਹਾਂ ਨੂੰ ਮੁਆਫ਼ੀ ਦੇ ਦੇਣ ਸਾਰਿਆਂ ਗੁਨਾਹਾਂ ਦੀ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਸ਼ਰਨ ਪਿਆ ਜਾਣ ਕੇ ਬਖਸ਼ ਲੈਂਦੇ ਨੇ, ਉਹਨਾਂ ਨੂੰ ਆਪਣੇ ਸਰੂਪ ਰੂਪ ਨਾਲ ਮਿਲ ਲੈਂਦੇ ਨੇ। ਇਸੇ ਪ੍ਰਕਾਰ
1: ਜਾ ਕੋ ਬਖਸ਼ੇ ਮੇਲੇ ਸੋਏ,
0: ਭਾਈ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਕਰਮ ਬਖਸ਼ੀ ਕਰਦੇ ਨੇ ਮੇਲੇ ਸੋਏ, ਉਹ ਪਰਮ ਪਿਤਾ ਪਰਮਾਤਮਾ ਜੀ ਫਿਰ ਪੂਰਿਆਂ ਸਤਿਗੁਰਾਂ ਦੇ ਨਾਲ ਮੇਲ ਦਿੰਦੇ ਹਨ।
1: ਸਦਾ ਸੁਖ ਹੋ,
0: ਤੇ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਸੰਗਤ ਦੁਆਰਾ ਵਾਹਿਗੁਰੂ ਜੀ ਦੇ ਸਰੂਪ ਨਾਲ ਮਿਲੇ ਰਹਿੰਦੇ ਨੇ, ਐਥੇ ਇਸ ਲੋਕ ਵਿੱਚ ਉਥੇ ਪਰਲੋਕ ਵਿੱਚ ਸਦਾ ਸਦਾ ਉਹਨਾਂ ਨੂੰ ਸੁੱਖ ਪ੍ਰਾਪਤ ਹੁੰਦਾ ਹੈ। ਸਦਾ ਸੁੱਖ ਹੋਏ, ਸਦਾ ਸਦਾ ਵਾਸਤੇ ਆਤਮ ਸਰੂਪ ਦੀ ਪ੍ਰਾਪਤੀ ਕਰਦੇ ਨੇ। ਜੋ ਸਦਾ ਸਰੂਪ ਪਰਮੇਸ਼ਰ ਸੁੱਖ ਰੂਪ ਹੈ, ਇਸ ਸੁੱਖ ਰੂਪ ਪਰਮੇਸ਼ਰ ਸਦਾ ਨਿੱਤ ਰੂਪ ਜੀ ਦੀ ਪ੍ਰਾਪਤੀ ਹੁੰਦੀ ਹੈ।
1: ਨਾਨਕ ਕਵਨ ਬਿਦ ਕਰੇ ਕਿਆ ਕੋਈ,
0: ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਨਾ ਕਰਦੇ ਨੇ, ਇਹ ਬੇਣੀ ਪ੍ਰਸਾਦ ਪੰਡਤ ਹੋਰ ਕਿਹੜੀ ਵਿਧੀ ਹੈ ਜਿਹੜੀ ਕੋਈ ਕੋਈ ਕਰ ਲੈਣਾ ਕਰੇਗਾ। ਨਾਨਕ ਕਵਨ ਬਿਦ ਕਰੇ ਕਿਆ ਕੋਈ, ਕਿਹੜੀ ਵਿਧੀ ਕਰ ਲਵੇਗਾ ਤੇ ਕੀ ਕੋਈ ਪ੍ਰਾਣੀ ਆਪਣੇ ਬਲ ਦੇ ਨਾਲ ਕਰ ਲਵੇਗਾ, ਅਰਥਾਤ ਕੋਈ ਵਿਧੀ ਆਪਣੇ ਬਲ ਦੇ ਨਾਲ ਕੀਤੀ ਹੋਈ ਨਹੀਂ ਚੱਲਦੀ ਹੈ।
1: ਸੋਈ ਮੁਕਤ ਜਾ ਕੋ ਕਿਰਪਾ ਹੋ,
0: ਵਰਣ ਆਸ਼ਰਮਾਂ ਦੇ ਭੇਦਾਂ ਤੋਂ, ਮਾਇਆ ਦੇ ਬੰਧਨਾਂ ਤੋਂ, ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਉਹੀ ਹੋਈ ਹੈ ਜਿਸ ਦੇ ਉੱਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ।
1: ਹਰ ਗੁਣ ਗਾਵਾ ਸੋ,
0: ਫਿਰ ਰਾਤ ਦਿਨ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ

0: ਹੁੰਦੀ, ਅਰਥਾਤ ਉਹਨਾਂ ਨੂੰ ਵੇਦਾਂ ਤੇ ਸ਼ਾਸਤਰਾਂ ਦੀ ਮੁਥਾਜੀ ਨਹੀਂ ਰਹਿ ਜਾਂਦੀ। ਉਹ ਨਾਮ ਦੇ ਰਸੀਏ ਹੋ ਕਰਕੇ ਸਿੱਧੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜ ਜਾਂਦੇ ਨੇ। ਇਸ ਪ੍ਰਕਾਰ ਕਰਮਾ ਕਾਂਡਾਂ ਤੋਂ ਜੋ ਵੇਦਾਂ ਅਤੇ ਸ਼ਾਸਤਰਾਂ ਨੇ ਪੁਕਾਰ ਕੇ ਕਹੇ ਨੇ, ਇਹਨਾਂ ਦੀ ਕਰਮ ਕਾਂਡਾਂ ਦੀ ਕਿਰਿਆ ਤੋਂ ਉਹ ਮੁਕਤ ਹੋ ਜਾਂਦੇ ਨੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀਆਂ ਨੇ ਉਪਦੇਸ਼ ਦਿੱਤਾ ਤੇ ਪੰਡਿਤ ਬੇਣੀ ਪ੍ਰਸਾਦ ਸਤਿਗੁਰਾਂ ਦੇ ਚਰਨੀ ਪੈ ਕਰਕੇ ਸਤਿਗੁਰੂ ਜੀ ਦੇ ਸ਼ਰਨ ਵਿੱਚ ਸਦਾ ਸਦਾ ਪੈ ਗਿਆ। ਗਰੀਬ ਨਿਵਾਜ, ਮੈਨੂੰ ਇਹਨਾਂ ਧਰਮ ਪੁਸਤਕਾਂ ਦਾ ਬੜਾ, ਵੇਦਾਂ ਸ਼ਾਸਤਰਾਂ ਦਾ ਬੜਾ ਅਭਿਮਾਨ ਸੀ। ਇਸ ਵੇਲੇ ਸਾਧ ਸੰਗਤ ਜੀ ਸਾਰੀਆਂ ਆਪਣੀਆਂ ਉਹਨਾਂ ਪੁਸਤਕਾਂ ਨੂੰ ਬਿਆਸਾ ਦਰਿਆ ਵਿੱਚ ਜਾ ਕਰਕੇ ਜਲ ਪ੍ਰਵਾਹ ਕਰਕੇ ਆਇਆ। ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਮੈਨੂੰ ਪੰਡਿਤਾਈ ਨਹੀਂ, ਮੈਨੂੰ ਪਿਆਰੀ ਗੁਰਸਿੱਖੀ ਚਾਹੀਦੀ ਏ। ਜਨੇਊ ਲਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਦਿੱਤਾ। ਗਰੀਬ ਨਿਵਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਰਨ ਪਿਆ ਜਾਣ ਕਰਕੇ ਚਰਨ ਪਾਹੁਲ ਦਿੱਤੀ ਸੀ, ਅਤੇ ਜਿਹੜੀਆਂ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ 22 ਮੰਜੀਆਂ ਥਾਪੀਆਂ ਸਨ ਨਾ, ਅਰਥਾਤ 22 ਗੁਰਮੁਖ ਪਿਆਰਿਆਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਦੇ ਕਰਕੇ ਭਾਰਤ ਵਰਸ਼ ਦੇ 22 ਸੂਬਿਆਂ ਵਿੱਚ ਭੇਜ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਵਾਇਆ ਸੀ। ਉਹਨਾਂ ਦੇ ਵਿੱਚ ਫਿਰ ਇੱਕ ਇਹ ਬੇਣੀ ਪ੍ਰਸਾਦ ਪੰਡਿਤ ਵੀ ਸੀ। ਸਤਿਗੁਰੂ ਜੀ ਨੇ ਆਪਣੇ ਦਰ ਘਰ ਦਾ ਬ੍ਰਹਮ ਗਿਆਨੀ ਸੇਵਾਦਾਰ ਬਣਾਇਆ ਸੀ। ਸਾਧ ਸੰਗਤ ਜੀ, ਇਸ ਪ੍ਰਕਾਰ ਕਈ ਸ਼ਬਦ ਗੁਰਬਾਣੀ ਦੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਇਸ ਪੰਡਿਤ ਬੇਣੀ ਪ੍ਰਸਾਦ ਦੇ ਨਾਲ ਚਰਚਾ ਕਰਦਿਆਂ ਉਚਾਰੇ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਸ਼ਬਦ ਇਹ ਮਲਾਰ ਰਾਗ ਦੇ ਅੰਦਰ ਆਇਆ ਹੈ। ਵੱਡਾ ਭਾਰੀ ਸਤਿਗੁਰੂ ਜੀ ਦਾ ਸਿੱਖ ਹੋ ਕਰਕੇ ਵੱਡੀ ਭਾਰੀ ਸੇਵਾ ਇਸਨੇ ਉਪਰੰਤ ਕਮਾਈ ਸੀ ਜੀ।
1: ਮਲਾਰ ਮਹਲਾ ਤੀਜਾ।
0: ਮਲਾਰ ਰਾਗ ਦੇ ਅੰਦਰ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਜੋਨ ਮਨ ਮੁਖ ਭਰਮਾਈ।
0: ਸਤਿਗੁਰੂ ਜੀ ਨੂੰ ਬੇਨਤੀ ਕੀਤੀ ਗੁਰਸਿੱਖ ਪਿਆਰਿਆਂ ਨੇ, ਜਗਿਆਸੂ ਜਨਾਂ ਨੇ, ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੂਨੀਆਂ ਦੇ ਵਿੱਚ ਭਰਮ ਭਰਮ ਕਰਕੇ ਭਾਉਂਦੇ ਕੌਣ ਨੇ, ਅਥਵਾ ਭਰਮਾਂ ਦੇ ਵਿੱਚ ਪਏ ਹੋਏ ਜੂਨੀਆਂ ਵਿੱਚ ਕੌਣ ਲੋਕ ਆਉਂਦੇ ਨੇ? ਤੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਭਾਈ ਭ੍ਰਮ ਭ੍ਰਮ ਭੇਦ ਭਰਮ ਕਰ ਤਤ ਭਰਮ ਪੁਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ ਪੰਚਉ ਭਰਮ ਸੰਸਾਰ। ਜਿਨ੍ਹਾਂ ਪ੍ਰਾਣੀਆਂ ਦੇ ਮਨਾਂ ਦੇ ਅੰਦਰ ਇਹ ਪੰਜ ਪ੍ਰਕਾਰ ਦੇ ਭਰਮ ਪਏ ਹੋਏ ਨੇ ਨਾ, ਉਹਨਾਂ ਨੂੰ ਭਰਮਾਂ ਨੇ ਭਰਮਾ ਲਿਆ ਹੋਇਆ ਹੈ, ਤੇ ਜਿਨ੍ਹਾਂ ਨੂੰ ਭਰਮਾਂ ਨੇ ਭਰਮਾ ਲਿਆ ਹੋਇਆ ਹੈ, ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਉਹ ਮਨਮੁਖ ਲੋਕ ਨੇ, ਤੇ ਉਹਨਾਂ ਮਨਮੁਖਾਂ ਨੂੰ ਪਰਮੇਸ਼ਰ ਜੀ ਵੱਲੋਂ ਜੂਨੀਆਂ ਦੇ ਵਿੱਚ ਭਰਮਾਇਆ ਜਾਂਦਾ ਹੈ। ਕਦੇ ਸਮੁੰਦਰ ਦੇ ਜੀਵ ਬਣ ਗਏ, ਕਦੇ ਜੰਗਲ ਦੇ ਜਾਨਵਰ ਬਣ ਗਏ, ਕਦੇ ਤ੍ਰਿਗਦ ਜੂਨੀਆਂ ਵਿੱਚ ਆ ਗਏ, ਕਦੇ ਅੰਡਜ ਖਾਣੀ ਵਿੱਚ ਆ ਗਏ, ਕਦੇ ਪਾਤਾਲ ਲੋਕ ਦੇ ਜਾ ਕੇ ਨਾਗ ਬਣ ਗਏ, ਇਸ ਪ੍ਰਕਾਰ ਕਦੇ ਆਕਾਸ਼ ਵਿੱਚ ਉੱਡਣ ਵਾਲੇ ਪੰਛੀ ਬਣ ਗਏ, ਭ੍ਰਮ ਭ੍ਰਮ ਇਸ ਪ੍ਰਕਾਰ ਜਿਹੜੇ ਭਰਮਾਂ ਦੇ ਭਰਮਾਏ ਹੋਏ ਨੇ, ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਉਹ ਮਨਮੁਖ ਲੋਕ ਨੇ, ਤੇ ਪਰਮੇਸ਼ਰ ਜੀ ਨੇ ਉਹਨਾਂ ਨੂੰ ਫਿਰ ਕਰਮਾਂ ਦੀ ਸਜ਼ਾ ਦੇਣ ਵਾਸਤੇ ਬਹੁਤੀਆਂ ਜੂਨੀਆਂ ਦੇ ਵਿੱਚ ਭਰਮਾਇਆ ਹੈ।
1: ਕਾਲ ਮਾਰੇ ਨਿਤ ਪਤ ਗਵਾਈ।
0: ਇਸ ਪ੍ਰਕਾਰ ਕਾਲ ਦੇ ਕਰਨੇ ਵਾਲਾ ਜੋ ਜਮ ਹੈ ਨਾ, ਉਹਨਾਂ ਨੂੰ ਮਾਰਦਾ ਹੈ, ਉਹ ਫਿਰ ਜਨਮ ਲੈ ਕੇ ਆਉਂਦੇ ਨੇ, ਉਹ ਫਿਰ ਮਾਰਦਾ ਹੈ, ਉਹ ਫਿਰ ਜਨਮ ਲੈ ਕੇ ਆਉਂਦੇ ਨੇ, ਫਿਰ ਕਾਲ ਮਾਰਦਾ ਹੈ। ਇਸ ਪ੍ਰਕਾਰ ਉਹਨਾਂ ਨੇ ਜੰਮਣ ਮਰਨ ਵਿੱਚ ਪੈ ਕਰਕੇ ਆਪਣੀ ਪ੍ਰਤਿਸ਼ਠਾ ਹੀ ਗਵਾ ਲਈ ਹੈ। ਕਦੇ ਕੁੱਤਾ ਬਣ ਗਿਆ, ਕਦੇ ਬਿੱਲਾ ਬਣ ਗਿਆ, ਕਦੇ ਸੂਅਰ ਬਣ ਗਿਆ, ਕਦੇ ਗਧਾ ਬਣ ਗਿਆ, ਕਦੇ ਗੰਦਗੀ ਖਾਣ ਵਾਲਾ ਕਾਂ ਬਣ ਗਿਆ। ਸਾਧ ਸੰਗਤ ਜੀ, ਫਿਰ ਕਾਹਦੀ ਪਤ ਹੈ, ਕੋਈ ਇੱਜ਼ਤ ਤੇ ਨਹੀਂ ਨਾ। ਇਸ ਪ੍ਰਕਾਰ ਉਹਨਾਂ ਨੇ ਆਪਣੀ ਇੱਜ਼ਤ ਆਪਣੀ ਪਤ ਗਵਾ ਲਈ ਹੈ।
1: ਸਤਿਗੁਰ ਸੇਵਾ ਜਮ ਕੀ ਕਾਣ ਚੁਕਾਈ।
0: ਮਹਾਰਾਜ, ਇਹ ਜੋ ਕਾਲ ਕਰਨੇ ਵਾਲਾ ਜਮ ਹੈ, ਇਸ ਦੀ ਕਾਣ ਕਨੌੜ ਤੋਂ, ਇਸ ਦੇ ਡੰਡੇ ਤੋਂ, ਇਸ ਦੇ ਦੰਡ ਤੋਂ, ਇਸ ਦੀ ਸਜ਼ਾ ਤੋਂ, ਇਸ ਦੇ ਮਾਰ ਦੇਣੇ ਤੋਂ ਕੋਈ ਮੁਕਤ ਵੀ ਹੋਇਆ ਹੈ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਨ੍ਹਾਂ ਨੇ ਪੂਰਿਆਂ ਸਤਿਗੁਰਾਂ ਦੀ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀ ਸੇਵਾ ਕੀਤੀ ਹੈ ਨਾ, ਸਤਿਗੁਰਾਂ ਨੇ ਕਿਰਪਾ ਕਰਕੇ ਉਹਨਾਂ ਦੀ ਜਮਾਂ ਦੀ ਕਾਣ ਕਨੌੜ ਮੇਟ ਦਿੱਤੀ ਹੈ।
1: ਪ੍ਰਭ ਮਿਲਿਆ ਮਹਲ ਘਰ ਪਾਈ।
0: ਉਹਨਾਂ ਨੂੰ ਮਹਿਲੀ ਸਰੂਪ ਪਰਮੇਸ਼ਰ ਜੀ ਘਰ ਹਿਰਦੇ ਦੇ ਅੰਦਰ ਹੀ ਪਾਈ ਪ੍ਰਾਪਤ ਹੋਏ ਨੇ। ਹਰੀ ਪ੍ਰਭੂ ਪਰਮੇਸ਼ਰ ਜੀ ਉਹਨਾਂ ਨੂੰ ਸਾਖਿਆਤਕਾਰ ਹੋ ਆਏ ਹਨ ਜੀਓ।
1: ਪ੍ਰਾਣੀ ਗੁਰਮੁਖ ਨਾਮ ਧਿਆਏ।
0: ਮਹਾਰਾਜ, ਫਿਰ ਸਾਰੇ ਜੀਵਾਂ ਨੂੰ ਕਿਹੜਾ ਕਾਰਜ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਸਾਰੇ ਜਮ ਦੇ ਡੰਡੇ ਤੋਂ ਬਚ ਜਾਣ? ਤੇ ਹਜ਼ੂਰ ਫਰਮਾਉਂਦੇ ਨੇ, ਪ੍ਰਾਣੀ ਗੁਰਮੁਖ ਤਾਈ ਨੂੰ ਧਾਰਨ ਕਰਕੇ ਅੰਮ੍ਰਿਤ ਨਾਮ ਨੂੰ ਧਿਆਉਣਾ ਕਰੋ, ਅਥਵਾ ਪ੍ਰਾਣੀ ਹਰ ਇੱਕ ਪ੍ਰਾਣੀ ਮਾਤਰ ਨੂੰ ਚਾਹੀਦਾ ਹੈ ਗੁਰਮੁਖ ਮੁਖੀ ਗੁਰੂ ਪ੍ਰਧਾਨ ਗੁਰੂ ਗੁਰੂਆਂ ਦੇ ਗੁਰੂ ਸੱਚੇ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਗੁਰੂ ਧਾਰਨ ਕਰਕੇ ਗੁਰੂ ਦੀਖਿਆ ਲੈ ਕਰਕੇ ਅੰਮ੍ਰਿਤ ਨਾਮ ਨੂੰ ਧਿਆਉਣਾ ਕਰੇ।
1: ਪਦਾਰਥ ਦੁਬਧਾ ਖੋਇਆ,
0: ਮਨਮੁਖਾਂ ਨੇ ਇਸ ਅਮੁੱਲਕ ਮਨੁੱਖਾ ਜਨਮ ਰੂਪੀ ਪਦਾਰਥ ਨੂੰ ਦੁਬਿਧਾ ਦੇ ਵਿੱਚ ਪੈ ਕਰਕੇ ਹੀ ਖੁਆਰ ਕਰ ਦਿੱਤਾ। ਦੇਵੀ ਵੱਡੀ ਏ ਕਿ ਦੇਵਤਾ ਵੱਡਾ, ਦੇਵੀ ਨੂੰ ਮੰਨਾ ਕਿ ਦੇਵਤੇ ਨੂੰ ਮੰਨਾ, ਇੰਨੇ ਚਿਰ ਨੂੰ ਦੱਸ ਪੈ ਜਾਂਦੀ ਜੀ ਕੋਈ ਗੁੱਜਾ ਪੀਰ ਪ੍ਰਗਟ ਹੋ ਗਿਆ, ਫਿਰ ਦੀਵਾ ਚੁੱਕ ਕੇ ਤੇਲ ਵਾਲੀ ਕੌਲੀ ਚੁੱਕ ਕੇ ਉੱਧਰ ਨੂੰ ਤੁਰ ਪੈਂਦੇ, ਇਸ ਨੂੰ ਮਨਾ ਲਵਾਂ ਜਾਂ ਫਿਰ ਪੰਡਿਤ ਦੇ ਕੋਲ ਜਾ ਕਰਕੇ ਸਾਹੇ ਸਦਾ ਲਵਾਂ, ਕੋਈ ਨਾਗੀ ਪਾ ਲਵਾਂ, ਕੋਈ ਅੰਗੂਠੀ ਦੇ ਵਿੱਚ, ਇਸ ਪ੍ਰਕਾਰ ਮੇਰਾ ਕੰਮ ਕਾਰ ਹੀ ਚੱਲ ਪਵੇ। ਇਹ ਦੁਬਿਧਾ ਹੀ ਹੈ ਨਾ, ਕਦੇ ਇੱਕ ਦੇ ਕੋਲ, ਕਦੇ ਦੂਜੇ ਦੇ ਕੋਲ, ਕਦੇ ਤੀਜੇ ਦੇ ਕੋਲ ਖੁਆਰ ਹੁੰਦੇ ਫਿਰਨਾ। ਸਾਧ ਸੰਗਤ ਜੀ, ਪਤੀਵ੍ਰਤਾ ਇਸਤਰੀ ਉਹ ਹੈ ਜੋ ਇੱਕ ਦੇ ਉੱਪਰ ਹੀ ਆਸ ਭਰੋਸਾ ਰੱਖੇ, ਤੇ ਗੁਰੂ ਕਾ ਸਿੱਖ ਵੀ ਉਹ ਹੈ ਜੋ ਇੱਕ ਗੁਰੂ ਸਾਹਿਬ ਜੀ ਦੇ ਉੱਪਰ ਹੀ ਆਸ ਭਰੋਸਾ ਰੱਖੇ। ਬਹੁਤਿਆਂ ਦੇ ਉੱਪਰ ਆਸਾ ਰੱਖਣ ਵਾਲੀ ਪਤੀਵ੍ਰਤਾ ਨਹੀਂ ਹੋ ਸਕਦੀ ਤੇ ਬਹੁਤਿਆਂ ਦੇ ਉੱਪਰ ਆਸਾ ਰੱਖਣ ਵਾਲਾ ਸਚਿਆਰ ਸਿੱਖ ਨਹੀਂ ਹੋ ਸਕਦਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਬਚਨ ਕਰਦੇ ਨੇ, ਭਾਈ ਜਿਹੜੇ ਮਨਮੁੱਖ ਲੋਕ ਨੇ, ਜਨਮ ਪਦਾਰਥ ਹੈ ਤੇ ਬੜਾ ਅਮੁੱਲਕ, ਪਰ ਉਹਨਾਂ ਨੇ ਦੁਬਿਧਾ ਦੇ ਵਿੱਚ ਪੈ ਕਰਕੇ ਵਿਅਰਥ ਖੋ ਲਿਆ, ਗਵਾ ਲਿਆ ਹੈ।
1: ਬਦਲਾ ਜਾ,
0: ਮਨਮੁੱਖਾਂ ਦਾ ਜਨਮ ਕੌਡੀ ਮਾਇਆ ਦੇ ਬਦਲੇ ਹੀ ਜਾ ਰਿਹਾ ਹੈ ਜੀ, ਉਹ ਬਤੀਤ ਹੋ ਰਹੇ ਹੈ। ਰਾਤ ਦਿਨ ਜਿੰਨੀ ਵੀ ਦੌੜ ਕੇਵਲ ਤਾਂ ਕੇਵਲ ਮਾਇਆ ਕਰਕੇ ਹੀ ਹੈ। ਜਪ ਵਾਸਤੇ, ਸਿਮਰਨ ਵਾਸਤੇ, ਪ੍ਰੇਮਾ ਭਗਤੀ ਵਾਸਤੇ ਯਤਨ ਨਹੀਂ ਕਰਦੇ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਜੀ,
1: ਕਰ ਕਿਰਪਾ ਗੁਰਮੁਖ ਲੱਗਾ ਪਿਆਰ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡੇ ਮਨ ਨੂੰ ਵਾਹਿਗੁਰੂ ਜੀ ਦੀ ਬੰਦਗੀ ਦਾ ਪਿਆਰ ਕਿਵੇਂ ਲੱਗ ਜਾਵੇ, ਤਾਂ ਕਿ ਸਾਡਾ ਵੀ ਇਹ ਜਿਹੜਾ ਜੀਵਨ ਕੌਡੀ ਬਦਲੇ ਵਿਅਰਥ ਨਾ ਬੀਤ ਜਾਵੇ। ਹਜ਼ੂਰ ਬਚਨ ਕਰਦੇ ਨੇ, ਭਾਈ ਬੇਨਤੀ ਕਰ ਸਤਿਗੁਰਾਂ ਦੇ ਚਰਣਾਂ ਵਿਖੇ, ਹੇ ਪੂਰੇ ਸਤਿਗੁਰੂ ਜੀ ਮੇਰੇ ਉੱਪਰ ਇਹ ਕਿਰਪਾ ਕਰੋ, ਮਨਮੁਖਤਾਈ ਨੂੰ ਛੱਡ ਕੇ ਗੁਰਮੁਖ ਹੋ ਜਾਵਾਂ, ਮਨਮੁਖਤਾਈ ਨੂੰ ਛੱਡ ਕੇ ਪੂਰੇ ਸਤਿਗੁਰੂ ਜੀ ਆਪ ਜੀ ਦੇ ਚਰਣਾਂ

0: ਪਾਸੋਂ ਨਾਮ ਦੀ ਦੀਖਿਆ ਲੈ ਕਰਕੇ ਅੰਤਰ ਹਿਰਦੇ ਦੇ ਅੰਦਰ ਭਗਤ ਪ੍ਰੇਮਾ ਭਗਤੀ ਨੂੰ ਕਰਨਾ ਕਰ। ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖ। ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਤਾਰ। ਕੰਮ ਹੱਥਾਂ ਨਾਲ ਕਰਨਾ, ਮਨ ਨੂੰ ਸਿਮਰਨ ਵਿੱਚ ਲਗਾਵਣਾ, ਤੁਰਨਾ ਤੇ ਪੈਰਾਂ ਦੇ ਨਾਲ ਹੈ ਨਾ, ਮਨ ਨੂੰ ਸਿਮਰਨ ਵਿੱਚ ਲਗਾਵਣਾ। ਇਸ ਪ੍ਰਕਾਰ ਹੱਥ ਪੈਰ ਕਿਰਤ ਵਿੱਚ ਲਾ ਕਰਕੇ ਵੀ ਬੰਦਗੀ ਵਾਹਿਗੁਰੂ ਜੀ ਦੀ ਕਰਦੀ ਰਹਿਣਾ ਹੈ। ਇਸ ਪ੍ਰਕਾਰ ਭਾਈ ਹਰ ਵੇਲੇ ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਨੂੰ ਪ੍ਰੇਮ ਦੇ ਨਾਲ ਧਾਰਨ ਕਰਨਾ ਕਰੋ।
1: ਜਲ ਸ਼ਬਦ ਲੰਘਾਵਣ ਹਾਰ।
0: ਫਿਰ ਸਤਿਗੁਰੂ ਜੀ ਦਾ ਜਿਹੜਾ ਉਪਦੇਸ਼ ਹੈ, ਭਵ ਜਲ ਸੰਸਾਰ ਸਾਗਰ ਤੋਂ ਪਾਰ ਕਰ ਦੇਣ ਵਾਲਾ ਹੈ, ਤੁਹਾਨੂੰ ਵੀ ਸੰਸਾਰ ਸਾਗਰ ਤੋਂ ਪਾਰ ਲੰਘਾ ਦੇਵੇਗਾ।
1: ਸਾਚਾ ਦਿਸਾ ਸਤਿਆਰ।
0: ਜਿਹੜੇ ਇਸ ਪ੍ਰਕਾਰ ਹਰ ਵੇਲੇ ਅੰਮ੍ਰਿਤ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਦੇ ਨੇ, ਉਹ ਸੱਚੇ ਵਾਹਿਗੁਰੂ ਜੀ ਦੇ ਦਰ ਸੱਚਖੰਡ ਦਰਬਾਰ ਵਿਖੇ ਸਚਿਆਰ ਨਜ਼ਰੀ ਆਉਂਦੇ ਹਨ। ਉੱਥੇ ਉਹ ਸਚਿਆਰ ਸੋਭਾ ਵਾਲੇ ਹੋ ਕਰਕੇ ਵਡਿਆਈ ਪਾਉਂਦੇ ਹਨ।
1: ਕਰਮ ਕਰੇ ਸਤਿਗੁਰ ਨਹੀਂ ਪਾਇਆ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਗੁਰੂ ਧਾਰਨ ਕਰਕੇ ਅੰਮ੍ਰਿਤ ਨਾਮ ਨੂੰ ਜਪਣੇ ਦਾ ਉਪਦੇਸ਼ ਦਿੰਦੇ ਹੋ, ਪਰ ਦੁਨੀਆਂ ਦੇ ਅੰਦਰ ਹੋਰ ਵੀ ਤੇ ਧਰਮ ਦੇ ਬਹੁਤ ਕਰਮ ਨੇ ਨਾ। ਦੇਵੀ ਦੇਵਤਿਆਂ ਦੇ ਮੰਤਰਾਂ ਦਾ ਜਪ ਕਰਨਾ, ਜਲ ਧਾਰੇ ਕਰਨੇ, ਧੂਣੀਆਂ ਤਾਉਣੀਆਂ, ਇਸੇ ਪ੍ਰਕਾਰ ਨਦੀਆਂ ਦਰਿਆਵਾਂ ਤੇ ਜਾ ਕਰਕੇ ਪੁਰਬੀਆਂ ਵਾਲੇ ਦਿਨ ਨਹਾਉਣਾ, ਮਹਾਰਾਜ ਕਰਮ ਤੇ ਹੋਰ ਵੀ ਬੜੇ ਨੇ ਕਿ ਉਹਨਾਂ ਕਰਮਾਂ ਨੂੰ ਕਰਨੇ ਦੇ ਨਾਲ ਸੰਸਾਰ ਸਾਗਰ ਤੋਂ ਨਹੀਂ ਤਰੀਦਾ। ਤੇ ਹਜ਼ੂਰ ਫਰਮਾਉਂਦੇ ਨੇ ਬਹੁ ਕਰਮ ਕਰੇ, ਦੁਨਿਆਵੀ ਲੋਕ ਹੋਰ ਤੇ ਬਹੁਤ ਸਾਰੇ ਕਰਮ ਕਾਂਡ ਇਤਿਆਦਿਕ ਕਰਦੇ ਹੀ ਫਿਰਦੇ ਨੇ, ਸਤਿਗੁਰ ਨਹੀਂ ਪਾਇਆ। ਪਰ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਪ੍ਰਾਪਤ ਹੀ ਨਹੀਂ ਕੀਤਾ, ਸਤਿਗੁਰੂ ਜੀ ਨੂੰ ਗੁਰੂ ਧਾਰਨ ਹੀ ਨਹੀਂ ਕੀਤਾ, ਸਤਿਗੁਰ ਨਹੀਂ ਪਾਇਆ, ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਆ ਕਰਕੇ ਉਪਦੇਸ਼ ਦੀ ਪ੍ਰਾਪਤੀ ਨਹੀਂ ਕੀਤੀ ਹੈ,
1: ਗੁਰ ਭਰਮ ਭੂਲੇ ਬਹੁ ਮਾਇਆ।
0: ਭਾਈ ਉਹਨਾਂ ਨੂੰ ਜਿਹੜੀ ਮਾਇਆ ਹੈ ਉਹ ਬਹੁ ਰੂਪ ਹੋ ਕਰਕੇ ਚੰਬੜਦੀ ਹੈ, ਕਿਧਰੇ ਮੋਹ ਰੂਪ ਹੋ ਕਰਕੇ, ਕਿਧਰੇ ਲੋਭ ਰੂਪ ਹੋ ਕਰਕੇ, ਕਿਧਰੇ ਕਾਮ ਰੂਪ ਹੋ ਕਰਕੇ, ਕਿਧਰੇ ਕ੍ਰੋਧ ਰੂਪ ਹੋ ਕਰਕੇ, ਕਿਧਰੇ ਇਸੇ ਪ੍ਰਕਾਰ ਅਹੰਕਾਰ ਰੂਪ ਹੋ ਕਰਕੇ, ਕਿਧਰੇ ਮਮਤਾ ਰੂਪ ਹੋ ਕਰਕੇ, ਕਿਧਰੇ ਹੰਗਤਾ ਰੂਪ ਹੋ ਕਰਕੇ, ਬਹੁ ਪ੍ਰਕਾਰ ਕਰਕੇ, ਬਹੁਤੇ ਭੇਸ ਧਾਰਨ ਕਰਕੇ, ਕਦੇ ਪੁੱਤਰ ਦਾ ਮੋਹ, ਕਦੇ ਸੰਤਾਨ ਦਾ ਮੋਹ, ਕਦੇ ਧੀ ਦਾ ਮੋਹ, ਕਦੇ ਮੂਲ ਦੇ ਨਾਲ ਉਹ ਵਿਆਜ ਪਿਆਰਾ ਹੋ ਜਾਂਦਾ ਹੈ, ਦੋਹਤੀਆਂ ਦੋਹਤਿਆਂ ਦਾ, ਇਸੇ ਪ੍ਰਕਾਰ ਪੋਤਰੀਆਂ ਪੋਤਰਿਆਂ ਦਾ ਮੋਹ, ਬਹੁ ਪ੍ਰਕਾਰ ਕਰਕੇ ਫਿਰ ਮਾਇਆ ਤਿੰਨਾਂ ਨੂੰ ਵਿਆਪਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਬਿਨ ਗੁਰ ਭਰਮ ਭੂਲੇ। ਜਿਨ੍ਹਾਂ ਨੂੰ ਇਸ ਪ੍ਰਕਾਰ ਮਾਇਆ ਚੱਬੜਦੀ ਹੈ ਨਾ, ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਭਰਮਾਂ ਵਿੱਚ ਪੈ ਕਰਕੇ ਭੁੱਲੇ ਹੀ ਫਿਰਦੇ ਨੇ। ਉਹ ਭੁੱਲੇ ਹੀ ਫਿਰਦੇ ਨੇ ਕਿ ਸੰਬੰਧੀਆਂ ਦਾ ਮੋਹ ਪ੍ਰਾਪਤ ਕਰ ਲਈਏ, ਜੀਵਨ ਦਾ ਇਹੋ ਹੀ ਆਧਾਰ ਤੇ ਮੂਲ ਸਾਡਾ ਮਨੋਰਥ ਹੈ, ਜੀਵਨ ਦੇ ਮਨੋਰਥ ਵੱਲੋਂ ਭੁੱਲੇ ਫਿਰਦੇ ਨੇ। ਬਹੁ ਪ੍ਰਕਾਰੀ ਮਾਇਆ ਉਹਨਾਂ ਨੂੰ ਆ ਕੇ ਚੰਬੜਦੀ ਹੈ।
1: ਮਮਤਾ ਬਹੁ ਮੋਹ ਵਧਾਇਆ।
0: ਜਿਹੜੇ ਪਦਾਰਥ ਪ੍ਰਾਪਤ ਹੋ ਜਾਂਦੇ ਨੇ ਉਹਨਾਂ ਵਿੱਚ ਹਉਮੈ ਕਰਦੇ ਨੇ, ਇਸੇ ਪ੍ਰਕਾਰ ਸੰਬੰਧੀਆਂ ਦੇ ਵਿੱਚ ਮਮਤਾ ਕਰਦੇ ਨੇ। ਬਹੁ ਮੋਹ ਵਧਾਇਆ, ਆਪਣੇ ਸਰੀਰ ਦੇ ਨਾਲ ਵੀ ਉਹਨਾਂ ਨੇ ਬਹੁਤ ਮੋਹ ਵਧਾਇਆ ਹੋਇਆ ਹੈ ਜੀਓ।
1: ਜੈ ਪਹਾਏ ਮਨਮੁਖ ਦੁਖ ਪਾਇਆ।
0: ਇਸ ਪ੍ਰਕਾਰ ਜਿਹੜੇ ਮਨਮੁਖ ਨੇ ਉਹ ਦ੍ਵੈਤ ਭਾਵਨਾ ਵਿੱਚ ਲੱਗੇ ਹੋਏ ਨੇ, ਉਹਨਾਂ ਨੇ ਜਨਮ ਮਰਨ ਰੂਪੀ ਬਹੁਤਾ ਹੀ ਦੁੱਖ ਪਾਇਆ, ਬਹੁਤੀਆਂ ਹੀ ਜੂਨੀਆਂ ਵਿੱਚ ਆਉਂਦੇ ਨੇ, ਕਦੇ ਅੰਡਿਆਂ ਤੋਂ ਪੈਦਾ ਹੋਣ ਵਾਲੀਆਂ ਜੂਨੀਆਂ ਵਿੱਚ ਆਉਂਦੇ ਨੇ, ਕਦੇ ਜੇਰ ਤੋਂ ਪੈਦਾ ਹੋਣ ਵਾਲੀਆਂ ਜੂਨੀਆਂ ਵਿੱਚ ਆਉਂਦੇ ਨੇ, ਕਦੇ ਮੁੜਕੇ ਤੋਂ ਪੈਦਾ ਹੋਣ ਵਾਲੀਆਂ ਜੂਨੀਆਂ ਵਿੱਚ ਆਉਂਦੇ ਨੇ, ਕਦੇ ਉਤਪੁੱਜ ਧਰਤੀ ਨੂੰ ਪਾੜ ਕੇ ਉਤਪੰਨ ਹੋਣ ਵਾਲੀਆਂ ਫਸਲਾਂ ਇਤਿਆਦਿਕਾਂ ਦੀਆਂ ਜੂਨੀਆਂ ਵਿੱਚ ਆਉਂਦੇ ਨੇ। ਇਸ ਪ੍ਰਕਾਰ ਪਰਮੇਸ਼ਰ ਜੀ ਨੇ ਉਹਨਾਂ ਨੂੰ ਫਿਰ ਕਰਮਾਂ ਦਾ ਫਲ ਦੇਣ ਵਾਸਤੇ ਬਹੁਤੀਆਂ ਜੂਨੀਆਂ ਵਿੱਚ ਭਰਮਾਇਆ ਹੈ।
1: ਆਪੇ ਕਰਤਾ ਅਗਮ ਅਥਾਹ।
0: ਗਰੀਬ ਰਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਅਸੀਂ ਬਖਸ਼ੇ ਕਿਵੇਂ ਜਾਈਏ? ਹਜ਼ੂਰ ਫਰਮਾਉਂਦੇ ਨੇ ਵਾਹਿਗੁਰੂ ਜੀ ਦਾ ਜਸ ਕਰੋ, ਉਸਤਤ ਕਰੋ ਜੀ, ਕਿਵੇਂ ਕਰੀਏ, ਕਰਨੀ ਨਹੀਂ ਆਉਂਦੀ। ਹਜ਼ੂਰ ਬਚਨ ਕਰਦੇ ਨੇ ਇਸ ਪ੍ਰਕਾਰ, ਉਸਤਤ ਕਰੋ ਆਪੇ ਕਰਤਾ। ਹੇ ਵਾਹਿਗੁਰੂ ਜੀ, ਆਪ ਹੀ ਆਪ ਦੀ ਸਾਰੀ ਸ੍ਰਿਸ਼ਟੀ ਦੇ ਕਰਤਾ ਰੂਪ ਹੋ, ਆਪ ਹੀ ਮਨ ਬਾਣੀ ਮਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋ। ਮਹਾਰਾਜ ਆਪ ਜੀ ਦਾ ਥਾਹ ਨਹੀਂ ਆਉਂਦਾ, ਆਪ ਜੀ ਦਾ ਹੱਥ ਨਹੀਂ ਆਉਂਦਾ, ਆਪ ਜੀ ਦਾ ਕੋਈ ਤਲਾ ਨਹੀਂ ਆਉਂਦਾ, ਆਪ ਜੀ ਦਾ ਕੋਈ ਅੰਤ ਨਹੀਂ ਆਉਂਦਾ ਹੈ।
1: ਆਪੇ ਕਰਤਾ ਅਗਮ ਥਾਹ।
0: ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਨ ਕਰਕੇ ਅਗਮ ਹੋ, ਸ੍ਰਿਸ਼ਟੀ ਨੂੰ ਬਣਾਉਣ ਵਾਲੇ, ਚਾਰੇ ਖਾਣੀਆਂ ਨੂੰ ਤੇ ਕਰੋੜਾਂ ਬ੍ਰਹਿਮੰਡਾਂ ਦੀ ਸਿਰਜਣਾ ਕਰਨ ਵਾਲੇ ਹੋ, ਨਾ ਆਪ ਜੀ ਦਾ ਕੋਈ ਥਾਹ ਆਉਂਦਾ, ਨਾ ਆਪ ਜੀ ਦੀ ਸ੍ਰਿਸ਼ਟੀ ਦਾ ਅੰਤ ਆਉਂਦਾ। ਮਹਾਰਾਜ ਆਪ ਜੀ ਬੇਅੰਤ, ਆਪ ਜੀ ਦੀ ਰਚਨਾ ਵੀ ਬੇਅੰਤ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਗੁਰ ਸਬਦੀ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਜਪਣਾ ਕਰੀਏ। ਭਾਈ ਅੰਮ੍ਰਿਤ ਨਾਮ ਦਾ ਜਿਹੜਾ ਗੁਰੂ ਉਪਦੇਸ਼ ਦੁਆਰਾ ਜਪਣਾ ਨਾ, ਇਹੀ ਉਹੀ ਸੱਚਾ ਲਾਹਾ ਹੈ। ਇਸ ਮਨੁੱਖਾ ਜਨਮ ਦਾ ਪ੍ਰਯੋਜਨ ਇਹੀ ਹੋਈ ਹੈ ਕਿ ਨਾਮ ਜਪ ਕਰਕੇ ਸੱਚ ਲਾਹਾ ਪ੍ਰਾਪਤ ਕੀਤਾ ਜਾਵੇ। ਮਹਾਰਾਜ, ਐਸੇ ਪਰਮੇਸ਼ਰ ਜੀ ਦਾ ਟਿਕਾਣਾ ਕਿੱਥੇ ਹੈ, ਘਰ ਕਿੱਥੇ ਹੈ, ਨਿਵਾਸ ਕਿੱਥੇ ਹੈ, ਰਹਿੰਦੇ ਕਿੱਥੇ ਨੇ, ਕਿਹੜੀ ਉਹ ਠਾਉਰ, ਕਿਹੜੀ ਉਹ ਜਗ੍ਹਾ, ਕਿਹੜਾ ਉਹ ਦੇਸ਼, ਕਿਹੜਾ ਉਹ ਅਸਥਾਨ, ਕਿਹੜਾ ਉਹ ਖੰਡ, ਕਿਹੜਾ ਬ੍ਰਹਿਮੰਡ, ਕਿਹੜਾ ਮਹਾਰਾਜ ਉਹ ਭੂਮੀ ਅਸਥਾਨ ਹੈ ਜਿੱਥੇ ਪਰਮੇਸ਼ਰ ਜੀ ਵੱਸਦੇ ਨੇ। ਹਜ਼ੂਰ ਫਰਮਾਉਂਦੇ ਨੇ ਤਿਸ ਨੂੰ ਦੂਰ ਨਾ ਜਾਣੋ, ਹਾਜ਼ਰ ਹਜ਼ੂਰ, ਪਰਮੇਸ਼ਰ ਜੀ ਤਾਂ ਹਾਜ਼ਰ ਹਜ਼ੂਰ ਨੇ। ਜਿਵੇਂ ਸਾਧ ਸੰਗਤ ਜੀ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਸ ਅਸਥਾਨ ਤੇ ਆਪ ਜੀ ਸੱਜ ਕਰਕੇ ਹਾਜ਼ਰੀਆਂ ਭਰ ਰਹੇ ਹੋ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ, ਸਤਿਗੁਰੂ ਜੀ ਹਾਜ਼ਰ ਹਜ਼ੂਰ ਨੇ ਨਾ, ਇਹੀ ਕਾਰਨ ਹੈ ਇੱਥੇ ਆ ਕਰਕੇ ਮਨ ਬੜਾ ਟਿਕਦਾ ਹੈ। ਇੱਥੇ ਜਿਹੜਾ ਵੀ ਆ ਜਾਂਦਾ ਵਾਪਸ ਘਰ ਜਾਣ ਨੂੰ ਵੀ ਜੀ ਨਹੀਂ ਕਰਦਾ। ਜਦੋਂ ਦਿਨ ਗਿਣਦੇ ਨੇ, ਵਾਪਸ ਜਾਣ ਦਾ ਸਮਾਂ ਆ ਗਿਆ, ਕੱਲ੍ਹ ਨੂੰ ਵਾਪਸੀ ਹੋਵੇਗੀ, ਕਿੰਨੇ ਗੁਰਮੁਖ ਪਿਆਰੇ ਐਸੇ ਦੇਖੇ ਜਾਂਦੇ ਨੇ, ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਹੌਕੇ ਭਰਦੇ ਨੇ, ਸਤਿਗੁਰੂ ਜੀ ਦੇ ਐਸੇ ਦਰ ਨੂੰ ਛੱਡ ਕੇ ਚਲੇ ਜਾਵਾਂਗੇ, ਫਿਰ ਪਤਾ ਨਹੀਂ ਕਦੋਂ ਦਰਸ਼ਨ ਹੋਣਗੇ, ਪਤਾ ਨਹੀਂ ਜੀਵਨ ਕਾਲ ਵਿੱਚ ਮੁੜ ਕਦੇ ਸਮਾਂ ਮਿਲੇ ਜਾਂ ਨਾ ਮਿਲੇ, ਦੂਰ ਦੇਸ਼ ਦਾ ਪੰਧ ਹੈ, ਪਤਾ ਨਹੀਂ ਸਵਾਸ ਕਦੋਂ ਨਿਕਲ ਜਾਣੇ ਨੇ। ਐਸੇ ਸਤਿਗੁਰੂ ਜੀ ਦੇ ਦਰ ਨੂੰ ਛੱਡ ਕੇ ਚਲੇ ਗਏ ਕਿ ਮੁੜ ਕਦੇ ਦੀਦਾਰ ਹੀ ਨਹੀਂ ਹੋਣ ਗਏ। ਸਾਧ ਸੰਗਤ ਜੀ, 7-7 ਸਾਲਾਂ ਦੇ, 8-8 ਸਾਲਾਂ ਦੇ ਬੱਚੇ ਮਾਤਾ ਪਿਤਾ ਦੇ ਨਾਲ ਜਿੱਦ ਕਰਕੇ ਇੱਥੇ ਰੋਂਦੇ ਦੇਖੇ ਜਾਂਦੇ ਨੇ। ਬੱਚੇ ਕਹਿੰਦੇ ਨੇ ਨਹੀਂ ਹੁਣ ਘਰ ਨਹੀਂ ਜਾਣਾ, ਮਾਤਾ ਪਿਤਾ ਨੂੰ ਕਹਿੰਦੇ ਤੁਸੀਂ ਜਾਣਾ ਤੇ ਜਾਓ, ਹੁਣ ਸਾਨੂੰ ਇੱਥੇ ਹੀ ਰਹਿਣ ਦਿਓ, ਕਿਉਂਕਿ ਸਤਿਗੁਰੂ ਜੀ ਹਾਜ਼ਰ ਹਜ਼ੂਰ ਨੇ। ਆ ਕਰਕੇ ਚਰਨਾਂ ਦਾ ਪਿਆਰ ਐਸਾ ਮਿਲਦਾ, ਐਸਾ ਸਾਧ ਸੰਗਤ ਜੀ ਮਨ ਨੂੰ ਇੱਥੇ ਸੁੱਖ ਮਿਲਦਾ ਹੈ ਜਿਹੜਾ ਕਿਧਰੇ ਹੋਰ ਨਹੀਂ ਮਿਲਦਾ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਤਖ਼ਤ ਸਾਹਿਬ ਜੀ ਤੇ ਹਾਜ਼ਰ ਨਾਜ਼ਰ ਨੇ ਨਾ, ਜਿਹੜੇ ਨਾਮ ਦੇ ਰਸੀਏ ਨੇ ਉਹਨਾਂ ਨੂੰ ਪਰਮੇਸ਼ਰ ਜੀ ਸਭ ਜਗ੍ਹਾ ਤੇ ਹਾਜ਼ਰ ਨਾਜ਼ਰ ਨੇ। ਹਜ਼ੂਰ ਬਚਨ ਕਰਦੇ ਨੇ, ਐਸੇ ਹਰੀ ਪਰਮੇਸ਼ਰ ਜੀ ਬੇਪਰਵਾਹ ਨੇ, ਕਿਸੇ ਦੀ ਮੁਥਾਜੀ ਨਹੀਂ ਤੇ ਸਭ ਜਗ੍ਹਾ ਤੇ ਹਾਜ਼ਰ ਨਾਜ਼ਰ, ਹਾਜ਼ਰ ਹਜ਼ੂਰ ਜ਼ਹਰ ਜ਼ਹੂਰ ਹਨ।
1: ਨਾਨਕ ਗੁਰਮੁਖ ਨਾਮ ਸਮਾਹਾ।
0: ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਪੂਰੇ ਸਤਿਗੁਰਾਂ ਜੀ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਹੀ ਮਨ ਦੀ ਬਿਰਤੀ ਕਰਕੇ ਸਮਾ ਜਾਣਾ ਕਰੋ। ਜਿਨ੍ਹਾਂ ਨੇ ਪੂਰਿਆਂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਨੂੰ ਜਪਿਆ ਨਾ, ਨਾਮ ਸਮਾਹਾ, ਨਾਮੀ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਸਮਾਹੜਾ ਆਨੰਦ ਤਿੰਨਾਂ ਨੂੰ ਪ੍ਰਾਪਤ ਹੋਇਆ ਹੈ। ਵੱਡਾ ਭਾਰੀ ਅਨੰਤ ਕਾਲ ਤੱਕ ਰਹਿਣ ਵਾਲਾ ਸੁੱਖ ਤਿੰਨਾਂ ਨੂੰ ਮਿਲਿਆ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਮਲਾਰ ਰਾਗ ਦੇ ਅੰਦਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਜੀਵਤ ਮੁਕਤ ਗੁਰਮਤੀ ਲਾਗੇ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀਆਂ ਦੇ ਬਚਨ ਸੱਚ ਨੇ, ਅਸੀਂ ਵੀ ਜੰਜਾਲਾਂ ਵਿੱਚ ਵੱਜੇ ਹੋਏ ਹਾਂ। ਮਹਾਰਾਜ, ਸਾਰੀ ਸ੍ਰਿਸ਼ਟੀ ਨੂੰ, ਲੋਕਾਂ ਨੂੰ, ਲੋਕਾਈ ਨੂੰ, ਇਸਤਰੀਆਂ ਨੂੰ, ਪੁਰਖਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਬੰਧਨਾਂ ਵਿੱਚ ਪਏ ਹੋਏ ਵੱਜੇ ਹੀ ਦੇਖਦੇ ਹਾਂ। ਮਹਾਰਾਜ, ਸੱਚੇ ਪਾਤਸ਼ਾਹ ਜੀ, ਕੋਈ ਜੀਵਨ ਮੁਕਤ ਵੀ ਹੈ ਜਿਹੜਾ ਜਿਉਂਦੇ ਜੀ ਮੁਕਤ ਹੋ ਗਿਆ ਹੋਵੇ? ਐਸਾ ਵੀ ਕੋਈ ਹੈ? ਮਰ ਕੇ ਤੇ ਮੁਕਤੀ ਸਾਰੇ ਹੀ ਭਾਲਦੇ ਨੇ, ਗਯਾ ਪ੍ਰਾਗਰਾਜ ਸਥਾਨਾਂ ਤੇ ਜਾ ਕੇ ਤੇ ਗਤੀਆਂ ਕਰਾਉਂਦੇ ਹੀ ਫਿਰਦੇ ਨੇ ਕਿ ਮਰ ਗਿਆ ਹੁਣ ਮੁਕਤੀ ਮਿਲ ਜਾਵੇ। ਤੇ ਸਤਿਗੁਰੂ ਜੀ ਤੇ ਬਚਨ ਨੇ ਨਾ, ਮਰਨ ਮੁਕਤ ਕੇ ਨ ਪਾਈ, ਜਿਹੜਾ ਜਿਉਂਦੇ ਜੀ ਮੁਕਤ ਨਾ ਹੋ ਸਕਿਆ ਉਹ ਮਰ ਕੇ ਕੀ ਮੁਕਤ ਹੋਵੇਗਾ? ਜਿਹੜਾ ਜਿਉਂਦਾ ਜੀ ਢਿੱਡ ਭਰ ਕੇ ਨਾ ਖਾ ਸਕਿਆ ਉਹ ਮਰ ਕੇ ਕੀ ਰੱਜੇਗਾ? ਜਿਹੜਾ ਜਿਉਂਦੇ ਜੀ ਖੁਸ਼ ਨਾ ਹੋ ਸਕਿਆ ਇਸ ਪ੍ਰਕਾਰ ਮਰ ਕੇ ਕੀ ਖੁਸ਼ ਹੋ ਜਾਵੇਗਾ? ਜਿਹੜਾ ਜਿਉਂਦੇ ਜੀ ਪੈਰਾਂ ਤੇ ਉੱਠ ਕੇ ਖੜਾ ਨਾ ਹੋ ਸਕਿਆ ਮਰਿਆ ਕੀ ਪੈਰਾਂ ਤੇ ਖੜਾ ਹੋ ਜਾਵੇਗਾ? ਜਿਹੜਾ ਜਿਉਂਦਾ ਜੀ ਕਾਮਯਾਬ ਨਾ ਹੋਇਆ ਮਰ ਕੇ ਕੀ ਕਾਮਯਾਬ ਹੋਵੇਗਾ? ਜਦੋਂ ਮਰ ਗਿਆ ਫਿਰ ਤੇ ਅੱਖ ਦੀ ਪਲਕ ਤੱਕ ਨਹੀਂ ਝਪਕ ਸਕਦਾ, ਅੱਖ ਤੱਕ ਨਹੀਂ ਝਮਕ ਸਕਦਾ, ਉਂਗਲ ਦਾ ਪੋਟਾ ਤੱਕ ਨਹੀਂ ਹਿਲਾ ਸਕਦਾ, ਫਿਰ ਉਹ ਮੁਕਤੀ ਦਾ ਕੀ ਸਾਧਨ ਕਰੇਗਾ ਕਿ ਮਰ ਕੇ ਮੁਕਤ ਹੋ ਜਾਵੇਗਾ? ਭਾਈ, ਮੁਕਤ ਉਹੀ ਹੋਈ ਹੈ ਜਿਸ ਨੇ ਜਿਉਂਦੇ ਜੀ ਨਾਮ ਨੂੰ ਜਪ ਲਿਆ, ਮੁਕਤੀ ਵਾਸਤੇ ਯਤਨ ਕਰ ਲਿਆ ਤੇ ਮਹਾਰਾਜ ਜੀ ਕਿਰਪਾਲਤਾ ਕਰਕੇ ਬੰਧਨ ਕੱਟ ਦਿੰਦੇ ਨੇ। ਜਿਉਂਦੇ ਜੀ ਬੰਧਨ ਕੱਟੇ ਗਏ ਤੇ ਮਰਿਆ ਵੀ ਮੁਕਤ ਹੈ, ਜਿਹੜਾ ਸਾਰੀ ਜ਼ਿੰਦਗੀ ਬੰਧਨਾਂ 'ਚ ਬੱਝਾ ਰਿਹਾ ਉਹ ਮਰ ਕੇ ਮੁਕਤ ਕਿਵੇਂ ਹੋਵੇਗਾ? ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇਣਾ ਕਰਦੇ ਨੇ, ਭਾਈ ਜੀਵਤ ਮੁਕਤ ਗੁਰਮਤੀ ਲਾਗੇ। ਜਿਉਂਦੇ ਜੀ ਉਹ ਮੁਕਤ ਹੋਏ ਨੇ ਜਿਨ੍ਹਾਂ ਨੇ ਗੁਰਮਤੀ, ਸਤਿਗੁਰੂ ਜੀ ਦੀ ਮਤੀ ਸਿੱਖਿਆ ਨੂੰ ਧਾਰਨ ਕੀਤਾ ਤੇ ਸਿਮਰਨ ਵਿੱਚ ਲੱਗ ਗਏ, ਜਿਹੜੇ ਬੰਦਗੀ ਵਿੱਚ ਲੱਗ ਗਏ। ਬੰਦਗੀ ਵਿੱਚ ਲੱਗ ਕਰਕੇ ਪਦਾਰਥਾਂ ਦਾ ਮੋਹ ਕੱਟਿਆ ਗਿਆ, ਹੰਗਤਾ ਮਮਤਾ ਕੱਟੀ ਗਈ, ਰਾਗ ਦਵੈਸ਼ ਕੱਟਿਆ ਗਿਆ, ਕਾਮ ਕ੍ਰੋਧ ਅਹੰਕਾਰ ਮੋਹ ਦੇ ਬੰਧਨ ਜਿਹੜੇ ਸਨ ਉਹ ਕੱਟੇ ਗਏ, ਜੜ ਮਾਇਆ ਚੇਤਨ ਮਾਇਆ ਦੇ ਬੰਧਨ ਕੱਟੇ ਗਏ, ਜਿਉਂਦੇ ਜੀ ਹੀ ਜਿਹਦੇ ਬੰਧਨ ਕੱਟੇ ਗਏ। ਜਿੰਨਾ ਧਨ ਆ ਗਿਆ ਵਾਹਿਗੁਰੂ ਜੀ ਦਾ ਸ਼ੁਕਰਾਨਾ, ਜਿੰਨਾ ਖਰਚ ਹੋ ਗਿਆ ਵਾਹਿਗੁਰੂ ਜੀ ਦਾ ਸ਼ੁਕਰਾਨਾ। ਮਹਾਰਾਜ ਆਪ ਜੀ ਨੇ ਤੁਹਾਨੂੰ ਵੀ ਸੇਵਾ ਵਿੱਚ ਲਗਾ ਲਿਆ, ਆਪ ਜੀ ਨੇ ਦਸਵੰਧ ਕਢਾ ਲਿਆ, ਆਪ ਜੀ ਨੇ ਲੰਗਰਾਂ ਤੇ ਖਰਚ ਕਰਵਾ ਲਿਆ, ਆਪ ਜੀ ਨੇ ਇਮਾਰਤਾਂ ਤੇ ਸਰਾਵਾਂ ਤੇ ਖਰਚ ਕਰਵਾ ਲਿਆ, ਆਪ ਜੀ ਨੇ ਗਰੀਬ ਗੁਰਬਿਆਂ ਤੇ ਖਰਚ ਕਰਵਾ ਲਿਆ। ਮਹਾਰਾਜ ਇਹ ਆਪ ਜੀ ਦਾ ਸ਼ੁਕਰਾਨਾ ਕਿ ਆਪ ਜੀ ਨੇ ਸੇਵਾ ਬਖਸ਼ੀਏ, ਸ਼ੁਕਰਾਨੇ ਵਿੱਚ ਰਹਿੰਦੇ ਨੇ। ਇਸ ਪ੍ਰਕਾਰ ਆਵੇ ਜਾਵੇ ਹਰ ਕੇ ਲੇਖੇ, ਸਾਧੂ ਖੜਾ ਤਮਾਸ਼ਾ ਵੇਖੇ, ਆ ਗਏ ਤੇ ਨੱਚਦੇ ਨਹੀਂ ਫਿਰਦੇ ਤੇ ਚਲੇ ਜਾਣ ਤੇ ਰੋਂਦੇ ਨਹੀਂ ਫਿਰਦੇ, ਭਾਣੇ ਵਿੱਚ ਪ੍ਰਸੰਨ ਚਿੱਤ ਰਹਿੰਦੇ ਨੇ। ਇਸ ਪ੍ਰਕਾਰ ਭਾਈ ਇਹ ਬੰਧਨ ਮੁਕਤੀ ਦੀ ਨਿਸ਼ਾਨੀ ਹੈ। ਤੇ ਜਿਹੜਾ ਕਹਿੰਦਾ ਹੈ ਦਮੜੀ ਨਾ ਚਾਹੇ ਚਮੜੀ ਭਾਵੇਂ ਚਲੀ ਜਾਵੇ, ਜਾਨ ਭਾਵੇਂ ਚਲੀ ਜਾਏ ਪੈਸਾ ਨਹੀਂ ਜਾਣਾ ਚਾਹੀਦਾ। ਸਤ ਸੰਗਤ ਜੀ ਜਿਸ ਦਾ ਜਿਉਂਦੇ ਹੀ ਇੰਨਾ ਮੋਹ ਹੈ, ਮਰ ਕੇ ਕੀ ਮੁਕਤ ਹੋਵੇਗਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਜੀਵਤ ਮੁਕਤ, ਭਾਈ ਉਹ ਜਿਉਂਦੇ ਜੀ ਹੀ ਮੁਕਤ ਹੋ ਗਏ ਗੁਰਮਤੀ ਲਾਗੇ। ਜਿਹੜੇ ਗੁਰਮਤ ਅਨੁਸਾਰ ਸਤਿਗੁਰੂ ਜੀ ਦੀ ਸਿੱਖਿਆ ਅਨੁਸਾਰ ਬੰਦਗੀ ਕਰਨ ਵਿੱਚ ਲੱਗ ਗਏ, ਸਾਧ ਸੰਗਤ ਜੀ ਉਹ ਪਦਾਰਥਾਂ ਤੋਂ ਬੰਧਨਾਂ ਤੋਂ ਉੱਤੇ ਮੁਕਤ ਹੁੰਦੇ ਹੀ ਨੇ, ਉਹ ਸਰੀਰ ਦੀ ਪੀੜਾ ਤੋਂ, ਸਰੀਰ ਦੇ ਇਸੇ ਪ੍ਰਕਾਰ ਸੁੱਖਾਂ ਤੇ ਦੁੱਖਾਂ ਤੋਂ ਵੀ ਮੁਕਤ ਹੋ ਜਾਂਦੇ ਨੇ, ਸਰੀਰ ਦੇ ਦੁੱਖ ਸੁੱਖ ਵੀ ਨਹੀਂ ਵਿਆਪਦੇ। ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਜਾਂਦਾ ਨਾ, ਇੱਕ ਵਾਰ ਵੀ ਮੁੱਖੋਂ ਸੀ ਤੱਕ ਨਹੀਂ ਉਚਾਰੀ, ਕਿਉਂਕਿ ਪੀੜਾ ਤੋਂ ਵੀ ਮੁਕਤ ਹੋ ਗਏ, ਸਰੀਰ ਦੇ ਹਰਖ ਸ਼ੋਕ ਤੋਂ ਜਿੱਥੇ ਮੁਕਤ ਹੋਏ ਨੇ, ਸਰੀਰ ਦੇ ਦੁੱਖਾਂ ਤੇ ਸੁੱਖਾਂ ਤੋਂ ਵੀ ਮੁਕਤ ਹੋ ਗਏ। ਖੋਪੜਾ ਲੱਥਦਿਆ ਪਿਆ ਭਾਈ ਤਾਰੂ ਸਿੰਘ ਜੀ ਦਾ, ਮੁੱਖ 'ਚੋਂ ਸੀ ਨਹੀਂ ਉਚਾਰਦੇ। ਸਰੀਰ ਚੀਰਿਆ ਜਾ ਰਿਹਾ ਭਾਈ ਮਤੀ ਦਾਸ ਜੀ ਦਾ, ਮੁੱਖ 'ਚੋਂ ਜਪਜੀ ਸਾਹਿਬ ਪੜ੍ਹਦੇ ਨੇ, ਇਹ ਹੈ ਜੀਵਨ ਮੁਕਤ ਅਵਸਥਾ। ਤੇ ਜਿਹੜੇ ਸਾਧ ਸੰਗਤ ਜੀ ਗੁਰੂ ਬਣੇ ਫਿਰਦੇ ਨੇ, ਹਮ ਭੀ ਗੁਰੂ ਹੈ, ਹਮ ਭੀ ਉਪਦੇਸ਼ ਕਰਤਾ ਹੈ, ਕੋਈ 10 ਕਰੋੜ ਨੂੰ ਪਿੱਛੇ ਲਾਈ ਫਿਰਦਾ, ਕੋਈ 2 ਕਰੋੜ ਨੂੰ, ਕੋਈ ਲੱਖਾਂ ਨੂੰ, ਕੋਈ ਇਸ ਤੋਂ ਵੱਧ। ਸਾਧ ਸੰਗਤ ਜੀ ਚਾਕੂ ਲੈ ਕੇ ਨਾ ਤੇ ਪੋਟੇ ਤੇ ਚੀਰਾ ਦੇ ਕੇ ਦੇਖ ਲਓ, ਜੇ ਤਾਂ ਤੜਫ ਪੈਣ ਫਿਰ ਮੁਕਤ ਨਹੀਂ, ਤੇ ਜਿਹੜਾ ਆਪ ਮੁਕਤ ਨਹੀਂ ਉਹ ਦੂਜੇ ਨੂੰ ਮੁਕਤ ਕਿੱਥੋਂ ਕਰ ਦੇਵੇਗਾ। ਸਤਿਗੁਰੂ ਜੀ ਦੇ ਬਚਨ ਨੇ ਆਪ ਮੁਕਤ, ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਇਹ ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰਵੱਡ ਭਾਗੀ ਪਾਇਆ, ਜਿਹਨਾਂ ਵੱਡਿਆਂ ਭਾਗਾਂ ਵਾਲਿਆਂ ਨੇ ਪੂਰੇ ਸਤਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ ਨਾ, ਸਤਿਗੁਰਾਂ ਨੇ ਆਪਣੇ ਪਿਆਰਿਆਂ ਨੂੰ ਇਵੇਂ ਮੁਕਤ ਕਰ ਦਿੱਤਾ, ਸੰਸਾਰ ਨੂੰ ਮੁਕਤੀ ਦੇਣ ਦੇ ਸਮਰੱਥ ਨੇ। ਤੇ ਜਿੰਨੇ ਦੰਬੀ ਪਖੰਡੀ ਤੁਰੇ ਫਿਰਦੇ ਨੇ, ਸਾਧ ਸੰਗਤ ਜੀ ਉਂਗਲ ਤੇ ਚੀਰਾ ਦੇ ਕੇ ਦੇਖ ਲਓ, ਤੜਫ ਪੈਣਗੇ। ਜਿਹੜੇ ਆਪ ਤੜਫ ਪਏ, ਜਿਹੜੇ ਆਪ ਮੁਕਤ ਨਹੀਂ ਉਹ ਦੂਜੇ ਨੂੰ ਮੁਕਤ ਨਹੀਂ ਜੇ ਕਰ ਸਕਦੇ, ਇਹਨਾਂ ਪਖੰਡੀਆਂ ਦੇ ਦਰ ਤੇ ਜਾ ਕਰਕੇ ਜੀਵਨ ਬਰਬਾਦ ਨਾ ਕਰਿਆ ਜੇ। ਸਤਿਗੁਰੂ ਜੀ ਬਚਨ ਕਰਦੇ ਨੇ ਜੀਵਤ ਮੁਕਤ, ਭਾਈ ਜਿਉਂਦੇ ਜੀ ਉਹ ਮੁਕਤ ਹੋ ਗਏ ਨੇ ਸਾਰੇ ਵਿਕਾਰਾਂ ਤੋਂ, ਪੀੜਾਂ ਤੋਂ, ਦੁੱਖਾਂ ਤੋਂ, ਸੰਪਨ ਸੰਤਾਪਾਂ ਤੋਂ, ਬੰਧਨਾਂ ਤੋਂ, ਮਾਇਆ ਦੀ ਗ੍ਰਿਫਤ ਤੋਂ, ਜਮਾਂ ਦੇ ਡੰਡੇ ਤੋਂ, ਜਮਾਂ ਦੇ ਦੰਡ ਤੋਂ, ਪਿੱਤਰ ਦੰਡ ਤੋਂ, ਰਾਜ ਦੰਡ ਤੋਂ, ਸਾਰਿਆਂ ਦੰਡਾਂ ਤੋਂ ਵੀ ਮੁਕਤ ਹੋ ਗਏ ਜਿਹੜੇ ਸਤਿਗੁਰੂ ਜੀ ਦੀ ਸਿੱਖਿਆ ਲੈ ਕਰਕੇ ਪ੍ਰੇਮਾ ਭਗਤੀ ਕਰਨ ਵਿੱਚ ਲੱਗੇ ਹਨ।
2: ਹਰ ਕੀ ਭਗਤ ਅਨ ਦਿਨ ਸਦ ਜਾਗੇ,
0: ਉਹ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕਰਦੇ ਨੇ ਤੇ ਰਾਤ ਦਿਨ ਗਿਆਨ ਜਾਗ੍ਰਿਤ ਅਵਸਥਾ ਦੇ ਵਿੱਚ ਜਾਗਦੇ ਨੇ। ਉਹ ਮੋਹ ਦੀ ਨਿੰਦਿਆ ਵਿੱਚ, ਵਿਕਾਰਾਂ ਦੀ ਨਿੰਦਰਾ ਵਿੱਚ, ਅਗਿਆਨ ਦੀ ਨਿੰਦਰਾ ਵਿੱਚ ਨਹੀਂ ਸੌਂਦੇ ਹਨ, ਉਹ ਗਾਫਲਤਾਈ ਦੀ ਨੀਂਦ ਦੇ ਵਿੱਚ ਨਹੀਂ ਸੌਂਦੇ, ਗਿਆਨ ਜਾਗ੍ਰਿਤ ਅਵਸਥਾ ਦੇ ਵਿੱਚ ਜਾਗਦੇ ਹਨ।
2: ਸਤਿਗੁਰ ਸੇਵਹਿ ਆਪ ਗਵਾਏ,
0: ਭਾਈ ਆਪਾ ਭਾਵ ਨੂੰ ਗਵਾ ਕਰਕੇ, ਹਉਮੈ ਭਾਵ ਨੂੰ ਮੇਟ ਕਰਕੇ ਸਤਿਗੁਰ ਸੇਵਹਿ, ਸਤਿਗੁਰੂ ਜੀ ਦੀ ਸੇਵਾ ਕਰਦੇ ਨੇ। ਸਤਿਗੁਰ ਸੇਵਹਿ, ਗੁਰ ਉਪਦੇਸ਼ ਦੁਆਰਾ ਸੇਵਦੇ, ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਜੀ। ਮਹਾਰਾਜ ਗੁਰਮਤ ਦਾ ਨਜ਼ਰੀਆ ਐਸੇ ਗੁਰਮੁਖਾਂ ਦੇ ਪ੍ਰਥਾਏ ਕੀ ਹੈ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਐਸੇ ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹਨਾਂ ਦੇ ਸਦਾ ਅਸੀਂ ਚਰਣੀ ਲੱਗਦੇ ਹਾਂ, ਐਸਾ ਉਹਨਾਂ ਦੇ ਪ੍ਰਥਾਏ ਸਾਡੇ ਹਿਰਦੇ ਦੇ ਅੰਦਰ ਪਿਆਰ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਹਿਰਦੇ ਦਾ ਪਿਆਰ ਜਣਾਉਂਦੇ ਨੇ ਭਾਈ, ਅਸੀਂ ਤੇ ਸਦਾ ਸਦਾ ਹਰੀ ਪਰਮੇਸ਼ਰ ਜੀ ਦੇ ਗੁਣ ਗਾ ਗਾ ਕਰਕੇ ਹੀ ਆਤਮਿਕ ਜੀਵਨ ਨੂੰ, ਸਦ ਜੀਵਨ ਨੂੰ, ਰੂਹਾਨੀਅਤ ਦੇ ਜੀਵਨ ਨੂੰ, ਤੁਰਿਆ ਪਦ ਵਾਲੇ ਜੀਵਨ ਨੂੰ ਜਿਉਂਦੇ
2: ਹਾਂ।
0: ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਮੂਲ ਮੰਤਰ ਗੁਰਮੰਤਰ ਰੂਪੀ ਸ਼ਬਦ ਅਤਿਅੰਤ ਮਿੱਠਾ ਹੈ, ਅਤਿਅੰਤ ਪਿਆਰਾ ਸੁਖਦਾਇਕ ਹੈ।
2: ਹਰ ਕੈ ਨਾਮ ਮੁਕਤ ਗਤ ਪਾਈ,
0: ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਗੁਰ ਸ਼ਬਦ ਦੁਆਰਾ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਮੁਕਤ ਗਤ ਪਾਈ। ਗਤ ਦਾ ਅਰਥ ਹੈ ਪ੍ਰਾਪਤੀ, ਮੁਕਤੀ ਦੀ ਪ੍ਰਾਪਤੀ ਕਰ ਲਈ ਹੈ, ਜੀਵਨ ਮੁਕਤ ਹੋ ਗਏ ਆ, ਜਿਉਂਦੇ ਜੀ ਸਰੀਰ ਦੇ ਵਿੱਚ ਰਹਿੰਦਿਆਂ ਮੁਕਤ ਹੋਏ ਹਾਂ। ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਗੁਰ ਸ਼ਬਦ ਦੀ ਕਮਾਈ ਕੀਤੀ ਹੈ ਨਾ, ਸਰੀਰ ਦੇ ਅੰਦਰ ਰਹਿੰਦਿਆਂ ਹੋਇਆਂ ਸਰੀਰ ਦੇ ਦੁੱਖਾਂ ਤੋਂ ਉਹਨਾਂ ਦੀ ਸੁਰਤ ਉੱਚੀ ਉੱਠੀ ਹੈ ਤੇ ਜੀਵਨ ਮੁਕਤ ਅਵਸਥਾ ਨੂੰ ਉਹਨਾਂ ਨੇ ਮਾਣਿਆ ਹੈ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ।
2: ਅਗਿਆਨ ਗੁਬਾਰ
0: ਮਹਾਰਾਜ, ਜਿਹੜੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਨਹੀਂ ਆਏ, ਐਸੇ ਜਗਤ ਦੇ ਵਰਤਾਰੇ ਵਿੱਚ ਵਰਤਦੇ ਨੇ, ਤਿੰਨਾਂ ਦੇ ਪਰਥਾਈ ਵੀ ਸਾਨੂੰ ਉਪਦੇਸ਼ ਦੇ ਕੇ ਸਿੱਖਿਆ ਦੇਵੋ, ਸਾਨੂੰ ਗਿਆਨ ਬਖਸ਼ੋ, ਉਹਨਾਂ ਦਾ ਜੀਵਨ ਗੁਰ ਚਰਨਾਂ ਦੀ ਸ਼ਰਨ ਵਿੱਚ ਆਏ ਤੋਂ ਬਿਨਾਂ ਕੈਸਾ ਹੈ। ਤੇ ਹਜ਼ੂਰ ਫਰਮਾਉਂਦੇ ਨੇ ਭਾਈ, ਜਿਹੜੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਨਹੀਂ, ਜਿੰਨਾ ਸਿੱਖਿਆ ਲਈ ਨਹੀਂ, ਨਾਮ ਜਪਿਆ ਹੀ ਨਹੀਂ, ਗਿਆਨ ਸਰਵਣ ਕੀਤਾ ਹੀ ਨਹੀਂ, ਹਿਰਦੇ ਵਿੱਚ ਧਾਰਨ ਕੀਤਾ ਤੇ ਕਮਾਇਆ ਹੀ ਨਹੀਂ, ਉਹਨਾਂ ਨੂੰ ਮਾਇਆ ਦਾ ਮੋਹ ਬਹੁਤਾ ਹੋ ਕਰਕੇ ਵਿਆਪਦਾ ਹੈ। ਸਦਾ ਹੀ ਅਗਿਆਨਤਾ ਦੇ ਅੰਧ ਗੁਬਾਰ, ਹਨੇਰੇ ਦੇ ਵਿੱਚ ਉਹਨਾਂ ਦਾ ਜੀਵਨ ਬਤੀਤ ਹੁੰਦਾ ਹੈ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਜੀਵਨ ਜਿਉਣ ਦੀ ਸਮਝ ਹੀ ਨਹੀਂ ਆਉਂਦੀ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਆਵੇ, ਨਾ ਉਹਨਾਂ ਦੀ ਸੁਰਤ ਨਿਰਮਲ ਹੁੰਦੀ ਹੈ ਤੇ ਨਾ ਹੀ ਉਹ ਮੁਕਤੀ ਪਾਉਂਦੇ ਹਨ।
2: ਮਨਮੁਖ ਮੋਹੇ ਮੁਗਧ ਗਵਾਰ,
0: ਜਿਹੜੇ ਮਨਮੁਖ ਨੇ ਬਹੁਤੇ ਹੀ ਢੋਰ ਪਸ਼ੂ ਹੋ ਰਹੇ ਨੇ ਤੇ ਵਿਕਾਰਾਂ ਦੇ ਦੁਆਰਾ ਉਹਨਾਂ ਦੇ ਮਨ ਨੂੰ ਮੋਹ ਲਿਆ ਹੋਇਆ ਤੇ ਵਿਕਾਰਾਂ ਦੁਆਰਾ ਉਹ ਮੋਹੇ ਗਏ ਨੇ। ਮੁਗਧ ਨਾਮ ਇਸੇ ਪ੍ਰਕਾਰ ਗਵਾਰ ਮੂਰਖ ਦਾ ਹੈ, ਅਗਿਆਨੀ ਦਾ ਹੈ। ਜਦੋਂ ਦੋਵੇਂ ਸ਼ਬਦ ਇਕੱਠੇ ਆ ਗਏ, ਮੁਗਧ ਗਵਾਰ, ਫਿਰ ਢੋਰ ਪਸ਼ੂ ਜਾਣਨਾ, ਇੱਕ ਤੇ ਪਸ਼ੂ ਹੈ, ਇੱਕ ਪਸ਼ੂਆਂ ਦਾ ਪਸ਼ੂ ਜੋ ਪਸ਼ੂਆਂ ਦੀ ਵੀ ਚਾਕਰੀ ਕਰਦਾ। ਜਿਵੇਂ ਬੈਲ ਗੱਡੀਆਂ ਦੇ ਅੰਦਰ ਬੈਲ ਜੋਏ ਜਾਂਦੇ ਨੇ ਤੇ ਹਰਾ ਚਾਰਾ ਲੱਦ ਕੇ ਲਿਜਾਇਆ ਜਾਂਦਾ, ਉਹ ਪਸ਼ੂਆਂ ਦਾ ਵੀ ਨੌਕਰ, ਪਸ਼ੂਆਂ ਦਾ ਪਸ਼ੂ ਢੋਰ ਪਸ਼ੂ। ਗਧੇ ਦੇ ਉੱਪਰ ਚਾਰਾ ਲੱਦ ਕੇ ਲਿਜਾਇਆ ਜਾਂਦਾ, ਦੂਸਰਿਆਂ ਪਸ਼ੂਆਂ ਨੂੰ ਖਵਾਇਆ ਜਾਂਦਾ, ਉਹ ਪਸ਼ੂਆਂ ਦਾ ਨੌਕਰ। ਇਸ ਪ੍ਰਕਾਰ ਉਹ ਢੋਰ ਪਸ਼ੂ ਜੋ ਪਸ਼ੂਆਂ ਦਾ ਵੀ ਅੱਗੇ ਚਾਕਰ ਹੋਵੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਐਸੇ ਜਿਹੜੇ ਮਨਮੁਖ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਨਹੀਂ ਨਾ ਆਏ, ਉਹਨਾਂ ਨੂੰ ਢੋਰ ਪਸ਼ੂ ਜਾਣਨਾ ਕਰੋ, ਪਸ਼ੂਆਂ ਦੇ ਪਸ਼ੂ ਮਹਾਂਮੂਰਖ ਅਗਿਆਨੀ ਜਾਣਨਾ ਕਰੋ।
2: ਅਨੰਦਿਨ ਧੰਧਾ ਕਰਤ ਵਿਹਾਏ,
0: ਮਹਾਰਾਜ ਆਪ ਜੀ ਨੇ ਉਹਨਾਂ ਨੂੰ ਮੁਗਧ ਗਵਾਰ ਕਿਉਂ ਆਖਿਆ? ਤੇ ਹਜ਼ੂਰ ਬਚਨ ਕਰਦੇ ਨੇ, ਭਾਈ ਜੀਵਨ ਮਿਲਿਆ ਸੀ, ਮਨੁੱਖਾ ਜਨਮ ਮਿਲਿਆ ਸੀ ਬੰਦਗੀ ਕਰਨ ਵਾਸਤੇ, ਬੰਦਗੀ ਉਹਨਾਂ ਨੇ ਕੀਤੀ ਨਹੀਂ, ਰਾਤ ਦਿਨ ਅੰਧ ਤਾਈ ਵਾਲੇ ਧੰਧਿਆਂ ਦੇ ਵਿੱਚ ਲੱਗ ਕਰਕੇ ਜੀਵਨ ਤਿੰਨਾਂ ਨੇ ਬਤੀਤ ਕਰ ਲਿਆ। ਸਾਧ ਸੰਗਤ ਜੀ, ਮਾਤਾ ਪਿਤਾ ਬੱਚੇ ਨੂੰ ਤਿਆਰ ਕਰਕੇ, ਯੂਨੀਫਾਰਮ ਪਾ ਕੇ, ਕੇਸ ਵਾਹ ਕਰਕੇ, ਦਸਤਾਰ ਸਜਾ ਕਰਕੇ, ਨਾਲ ਟਿਫਿਨ ਦੇ ਕਰਕੇ, ਬੈਗ ਵਿੱਚ ਕਿਤਾਬਾਂ ਪਾ ਕਰਕੇ ਸਕੂਲ ਭੇਜਦੇ ਨੇ ਨਾ, ਤੇ ਬੱਚਾ ਟਿਫਿਨ ਸੁੱਟ ਆਵੇ, ਕਿਤਾਬਾਂ ਪਾੜ ਆਵੇ, ਝੋਲਾ ਗਵਾ ਆਵੇ, ਵਰਦੀ ਗੰਦੀ ਕਰਕੇ ਦੁਪਹਿਰ ਨੂੰ ਘਰ ਮੁੜ ਆਵੇ, ਤੇ ਉਹ ਮਾਤਾ ਪਿਤਾ ਦਾ ਪਿਆਰ ਤੇ ਨਹੀਂ ਨਾ ਲੈ ਸਕਦਾ। ਮਾਤਾ ਪਿਤਾ ਮੁੱਖ ਤੇ ਚੰਡ ਚਪੇੜਾ ਹੀ ਮਾਰਨਗੇ, ਬਸਤਾ ਕਿੱਥੇ ਤੇਰਾ, ਬੈਗ ਕਿੱਥੇ ਤੇਰਾ, ਕਿਤਾਬਾਂ ਕਿੱਥੇ ਨੇ, ਟਿਫਿਨ ਕਿੱਥੇ ਸੁੱਟ ਕੇ ਆਇਆ। ਉਹ ਭੋਜਨ ਛਕਣ ਵਾਸਤੇ ਸੀ, ਕਿਤਾਬਾਂ ਪੜ੍ਹਨ ਵਾਸਤੇ ਸਨ। ਜਿਸ ਮਨੋਰਥ ਵਾਸਤੇ ਬੱਚੇ ਨੂੰ ਭੇਜਿਆ ਉਹ ਪੂਰਾ ਹੀ ਨਹੀਂ ਹੋਇਆ, ਫਿਰ ਮਾਤਾ ਪਿਤਾ ਦੀ ਖੁਸ਼ੀ ਨਹੀਂ ਹੋ ਸਕਦੀ। ਪਰਮੇਸ਼ਰ ਰੂਪ ਪਿਤਾ ਨੇ ਸਪੁੱਤਰ ਰੂਪ ਪ੍ਰਾਣੀ ਨੂੰ ਜਗਤ ਦੇ ਉੱਪਰ ਸਵਾਸ ਦੇ ਕਰਕੇ, ਮਨੁੱਖਾ ਜਨਮ ਦੇ ਕਰਕੇ, ਬੁੱਧੀ ਦੇ ਕਰਕੇ, ਹੱਥ ਪੈਰ ਦੇ ਕਰਕੇ, ਅਕਲ ਦੇ ਕੇ ਭੇਜਿਆ। 84 ਲੱਖ ਜੂਨੀਆਂ ਤੋਂ ਸਿਆਣਾ ਬਣਾ ਕਰਕੇ ਭੇਜਿਆ, 84 ਲੱਖ ਜੂਨੀਆਂ ਦਾ ਸਿਰਦਾਰ ਬਣਾ ਕਰਕੇ, ਸਾਰਿਆਂ ਤੇ ਤੇਰੀ ਹਕੂਮਤ, ਤੇਰਾ ਰਾਜ ਹੈ, ਜਾ ਜਾ ਕਰਕੇ ਬੰਦਗੀ ਕਰਤੇ ਆ ਕੇ ਮੈਨੂੰ ਮਿਲ ਲੈ। ਤੇ ਸਾਧ ਸੰਗਤ ਜੀ, ਬੰਦਗੀ ਤੇ ਕਰੇ ਹੀ ਨਾ, ਸਵਾਸਾਂ ਨੂੰ ਬਰਬਾਦ ਕਰ ਦੇਵੇ, ਮਨੁੱਖਾ ਜਨਮ ਨੂੰ ਬਰਬਾਦ ਕਰ ਦੇਵੇ, ਇਸੇ ਪ੍ਰਕਾਰ ਸਰੀਰ ਨੂੰ ਨਸ਼ਿਆਂ ਵਿੱਚ ਲੱਗ ਕਰਕੇ ਬਰਬਾਦ ਕਰ ਦੇਵੇ, ਆਪਣੀ ਉਮਰਾਂ ਵਿਹਾ ਕਰਕੇ ਜਦੋਂ ਪਰਮੇਸ਼ਰ ਜੀ ਦੇ ਦਰ ਤੇ ਜਾਵੇਗਾ, ਫਿਰ ਜਮਾਂ ਦੇ ਡੰਡੇ ਹੀ ਪੈਣਗੇ ਨਾ। ਜਿਸ ਕੰਮ ਨੂੰ ਕਰਨ ਵਾਸਤੇ ਭੇਜਿਆ ਸੀ ਉਹ ਕਰਕੇ ਹੀ ਨਹੀਂ ਆਇਆ, ਜਿਸ ਮਨੋਰਥ ਵਾਸਤੇ ਭੇਜਿਆ ਸੀ ਮਨੋਰਥ ਸਿੱਧ ਹੀ ਨਹੀਂ ਕੀਤਾ, ਫਿਰ ਬੱਚੇ ਵਾਂਗੂ ਸਜ਼ਾ ਦਾ ਅਧਿਕਾਰੀ ਹੋ ਜਾਂਦਾ ਹੈ। ਹਜ਼ੂਰ ਬਚਨ ਕਰਦੇ ਨੇ, ਰਾਤ ਦਿਨ ਮਨਮੁਖਾਂ ਨੇ ਅੰਧ ਤਾਈ ਦੇ ਧੰਦਿਆਂ ਵਿੱਚ ਲੱਗ ਕਰਕੇ ਜੀਵਨ ਬਤੀਤ ਕਰ ਦਿੱਤਾ, ਭਾਈ ਤਾਂ ਮੁਗਧ ਗਵਾਰ ਕਿਹਾ ਹੈ। ਇਸ ਕਰਕੇ ਫਿਰ ਜਿਹੜੇ ਮਨਮੁਖ ਨੇ ਪਰਮੇਸ਼ਰ ਰੂਪ ਪਿਤਾ ਵੱਲੋਂ ਸਜ਼ਾ ਦਿੱਤੀ ਜਾਂਦੀ ਹੈ, ਮਾਰੇ ਮਾਰੇ ਜੰਮਹੇ, ਮਰਦੇ ਨੇ ਫਿਰ ਜੰਮਦੇ ਨੇ, ਫਿਰ ਜੰਮਦੇ ਨੇ ਫਿਰ ਮਰਦੇ ਨੇ, ਜੰਮ ਜੰਮ ਮਰਹਿ ਮਰਹਿ ਫਿਰ ਜੰਮੈ, ਬਹੁਤ ਸਜਾਏ ਪਾਇਆ ਦੇਸ ਲੰਮੈ। ਇਸ ਪ੍ਰਕਾਰ ਜਨਮ ਮਰਨ ਦੇ ਦੁੱਖ ਦੀ ਤੇ ਹਰ ਜਨਮ ਦੇ ਅੰਦਰ ਭੁੱਖ ਅਤੇ ਸਰੀਰ ਦੇ ਕਸ਼ਟਾਂ ਦੀ ਬਹੁਤੀ ਪੀੜਾ ਨੂੰ ਝੱਲਦੇ ਹੋਏ ਸਜ਼ਾ ਪਾਉਂਦੇ ਹਨ।
2: ਗੁਰਮੁਖ ਰਾਮ ਨਾਮ ਲਿਵ ਲਾਈ,
0: ਮਹਾਰਾਜ ਇਹਨਾਂ ਦੁੱਖਾਂ ਤੋਂ ਬਚਦਾ ਕੌਣ ਹੈ? ਹਜ਼ੂਰ ਬਚਨ ਕਰਦੇ ਨੇ, ਜੋ ਪੂਰਿਆਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ, ਗੁਰਮੁਖਤਾਈ ਨੂੰ ਧਾਰਨ ਕਰਦੇ ਨੇ ਤੇ ਸਰਬ ਵਿਆਪੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਸਦਾ ਜਪਦੇ ਨੇ ਮਨ ਦੀ ਲਿਵ ਲਗਾ ਕਰਕੇ, ਉਹ ਇਹਨਾਂ ਦੁੱਖਾਂ ਤੋਂ ਬਚਦੇ ਹਨ।
2: ਲਾਲਚ ਨਾ ਲਪਟਾਈ,
0: ਜਿਹੜੇ ਕੂੜੇ ਪਦਾਰਥਾਂ ਦੇ ਝੂਠੇ ਲਾਲਚਾਂ ਦੇ ਵਿੱਚ ਲਿਪਾਏ ਮਾਨ ਨਹੀਂ ਹੁੰਦੇ, ਲਾਲਚਾਂ ਤੋਂ ਲੋਭ ਤੋਂ ਬਚ ਕੇ ਰਹਿੰਦੇ ਹਨ, ਜਿਹੜੇ
2: ਜੋ ਕਿਛ ਹੋਵੇ ਸਹਿਜ ਸੁਭਾਏ,
0: ਜੋ ਕਿਛ ਵੀ ਪਰਮੇਸ਼ਰ ਜੀ ਦੇ ਹੁਕਮ ਦੇ ਅਨੁਸਾਰ ਸਹਿਜ ਸੁਭਾਵ ਹੁੰਦਾ ਹੈ, ਉਸ ਨੂੰ ਪ੍ਰਸੰਨ ਚਿੱਤ ਖਿੜੇ ਮੱਥੇ ਸਤ ਕਰਕੇ ਜਾਣਦੇ ਨੇ। ਇਸ ਪ੍ਰਕਾਰ ਕੋਈ ਸੰਬੰਧੀ ਚੜ੍ਹਾਈ ਕਰ ਗਿਆ, ਕਿਸੇ ਨੇ ਜਨਮ ਲੈ ਲਿਆ, ਨਾ ਕੁਛ ਜਨਮ ਹੈ ਨਾ ਕੁਛ ਮਰੈ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਜਾਣਦੇ ਨੇ ਪ੍ਰਾਣੀ ਕੌਣ ਹੈ, ਜੰਮਣ ਵਾਲਾ ਤੇ ਮਰਨ ਵਾਲਾ, ਇਹ ਤੇ ਪਰਮੇਸ਼ਰ ਜੀ ਦੀ ਖੇਡ, ਪਰਮੇਸ਼ਰ ਜੀ ਦਾ ਕੌਤਕ ਹੈ। ਇਸ ਪ੍ਰਕਾਰ ਹਰ ਦੁੱਖ ਸੁੱਖ ਦੇ ਅੰਦਰ ਸਮਬਿਰਤੀ ਰਹਿੰਦੇ ਨੇ। ਜੋ ਕਿਸ ਵੀ ਪਰਮੇਸ਼ਰ ਜੀ ਦੇ ਭਾਣੇ ਅਨੁਸਾਰ ਸਹਿਜ ਸੁਭਾਏ ਹੁੰਦਾ ਹੈ, ਉਸ ਨੂੰ ਸਤ ਕਰਕੇ ਮੰਨਦੇ ਤੇ ਸੁਖੀ ਰਹਿੰਦੇ ਹਨ। ਹਰ ਵੇਲੇ ਹਰ ਸਮੇਂ ਰਾਤ ਦਿਨ ਹਰ ਇੱਕੋ ਜਿਹੇ ਮਾਹੌਲ ਦੇ ਵਿੱਚ, ਦੁੱਖ ਦਾ ਸਮਾਂ ਸੁੱਖ ਦਾ ਸਮਾਂ ਕੈਸਾ ਵੀ ਹੋਵੇ, ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਰੂਪੀ ਰਸ ਨੂੰ ਪੀਂਦੇ ਨੇ, ਰਸਨਾ ਦੇ ਨਾਲ ਰਸਾ ਰਸਾ ਕਰਕੇ, ਰਸ ਲੈ ਲੈ ਕਰਕੇ, ਜਿਵੇਂ ਚਸਕੇ ਖੋਰੇ ਲੋਕ ਸਵਾਦਲੇ ਭੋਜਨਾਂ ਨੂੰ ਰਸ ਲੈ ਲੈ ਕੇ ਖਾਂਦੇ ਨੇ ਨਾ, ਆਹ ਪਦਾਰਥ ਬੜਾ ਸਵਾਦ ਬਣਿਆ, ਇਹ ਹੋਰ ਪਾ ਦਿਓ, ਇਹ ਥਾਲੀ ਵਿੱਚ ਹੋਰ ਪਾ ਦਿਓ, ਕੌਲੀ ਵਿੱਚ ਹੋਰ ਪਾ ਦਿਓ, ਹੋਰ ਖਾਣਾ, ਹੋਰ ਸਵਾਦ ਲੈਣਾ, ਇਸ ਦਾ ਹੋਰ ਰਸ ਲੈਣਾ। ਜਿਹੜੇ ਨਾਮ ਦੇ ਰਸੀਏ ਨੇ ਨਾ, ਉਹਨਾਂ ਨੂੰ ਨਾਮ ਦਾ ਰਸ ਆਉਂਦਾ ਹੈ, ਫਿਰ ਉਹ ਕਹਿੰਦੇ ਨੇ ਅੱਜ 51 ਮਾਲਾ ਹੋ ਗਈਆਂ, ਹੋਰ ਕਰ ਲਈਏ, 108 ਮਾਲਾ ਹੋ ਗਈਆਂ, ਮੂਲ ਮੰਤਰ ਦੀਆਂ ਪੱਕੀ ਮਾਲਾ ਹੋ ਗਈ, ਅੱਜ ਹੋਰ ਕਰ ਲਈਏ। ਨਿਯਮ ਦੇ ਅਨੁਸਾਰ 100 ਪਾਠ, 125 ਪਾਠ, 250 ਪਾਠ ਜਪਜੀ ਸਾਹਿਬ ਜੀ ਦਾ ਹੋ ਗਿਆ, ਹੋਰ ਕਰ ਲਈਏ, ਉਹ ਨਾਮ ਦਾ ਹੀ ਰਸ ਮਾਣਦੇ ਨੇ। ਇਸ ਪ੍ਰਕਾਰ ਰਸਨਾ ਦੇ ਨਾਲ ਨਾਮ ਦੇ ਰਸੀ ਹੋ ਕਰਕੇ, ਰਸਾ ਰਸਾ ਕਰਕੇ, ਰਸਨਾ ਦੇ ਨਾਲ ਅੰਮ੍ਰਿਤ ਨਾਮ ਦਾ ਰਸ ਮਾਣਦੇ ਹਨ, ਜਪਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ, ਐਸੀ ਸਚਿਆਰ ਮਤ ਕਿਹਨਾਂ ਨੂੰ ਆਉਂਦੀ ਏ? ਹਜ਼ੂਰ ਫਰਮਾਉਂਦੇ ਨੇ, ਭਾਈ ਕਰੋੜਾਂ ਦੇ ਵਿੱਚੋਂ ਕੋਈ ਇੱਕ ਆਧਨ ਆਏ ਰਸੀਆੜਾ, ਕੋਈ ਇੱਕ ਪੂਰਾ ਮਹਾਤਮਾ ਤੇ ਅੱਧਾ ਜਗਿਆਸੂ ਹੁੰਦਾ ਹੈ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸ੍ਰੇਸ਼ਟ ਜਾਣ ਕਰਕੇ ਐਸੀ ਮਤ ਦੀ ਸਮਝ ਦਿੱਤੀ ਹੈ, ਐਸੀ ਬੂਝ, ਐਸੀ ਗਿਆਤ ਬਖਸ਼ੀ ਹੈ।
2: ਬਖਸ਼ੇ ਦੇ ਵਡਿਆਈ,
0: ਤੇ ਅਕਾਲ ਪੁਰਖ ਜੀ ਆਪ ਹੀ ਕਿਰਪਾ ਕਰਕੇ ਜਿਨ੍ਹਾਂ ਨੂੰ ਬਖਸ਼ ਲੈਂਦੇ ਨੇ ਸਤਿਗੁਰੂ ਜੀ ਦੇ ਮੇਲ ਦੀ, ਤਿੰਨਾਂ ਨੂੰ ਵਡਿਆਈ ਦਿੰਦੇ ਨੇ, ਆਪੇ ਬਖਸ਼ੇ। ਜਿਨ੍ਹਾਂ ਦੀ ਕਰਮ ਬਖਸ਼ੀ ਸਤਿਗੁਰੂ ਜੀ ਕਰਦੇ ਨੇ, ਪਰਮੇਸ਼ਰ ਜੀ ਦੇ ਮਿਲਾਪ ਦੀ ਤਿੰਨਾਂ ਨੂੰ ਵਡਿਆਈ ਦਿੰਦੇ ਹਨ।
2: ਧੁਰ ਮਿਲਿਆ ਸੋ ਵਿਛੜ ਨਾ ਜਾਈ।
0: ਸੋ ਮਹਾਰਾਜ ਸਾਹਿਬ ਜੀ ਐਸੇ ਵੀ ਨੇ ਜਿਹੜੇ ਵਿਛੜੇ ਨੇ ਤੇ ਸਦਾ ਵਿਛੜੇ ਹੀ ਰਹਿੰਦੇ ਨੇ, ਕਦੇ ਮਿਲਦੇ ਨਹੀਂ। ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਜੋ ਧੁਰ ਰੂਪ ਪਰਮੇਸ਼ਰ ਜੀ ਦੇ ਨਾਲੋਂ ਹੀ ਵਿਛੜ ਗਏ ਨੇ, ਉਹਨਾਂ ਦਾ ਕਦੇ ਮਿਲਾਪ ਨਹੀਂ ਹੁੰਦਾ, ਮਨਮੁਖਤਾਈ ਦੇ ਕਰਮਾਂ ਕਰਕੇ। ਪਹਿਲਾਂ ਮਨਮੁਖਤਾਈ ਦੇ, ਅੰਧਤਾਈ ਦੇ ਕਰਮ ਕੀਤੇ, ਪਰਮੇਸ਼ਰ ਜੀ ਦੇ ਨਾਲ ਮਿਲਾਪ ਨਾ ਹੋਇਆ, ਦੁਨੀਆਂ ਵਿੱਚ ਭਟਕਦੇ ਰਹੇ, ਹੁਣ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਅੰਧਤਾਈਆਂ ਵਿੱਚ ਲੱਗੇ ਰਹੇ, ਫਿਰ ਧੁਰ ਸਰੂਪ ਪਰਮੇਸ਼ਰ ਜੀ ਦੇ ਨਾਲ ਤਿੰਨਾਂ ਦਾ ਮਿਲਾਪ ਨਹੀਂ ਹੁੰਦਾ। ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਐਸਾ ਤੇ ਮਨਮੁਖਾ ਦਾ ਜੀਵਨ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਵੀ ਨੇ ਜਿਹੜੇ ਮਿਲਦੇ ਨੇ ਤੇ ਮੁੜ ਕਦੇ ਵਿਛੜਦੇ ਹੀ ਨਹੀਂ। ਤੇ ਹਜ਼ੂਰ ਫਰਮਾਉਂਦੇ ਨੇ, ਜੋ ਧੁਰ ਮਿਲਿਆ, ਜੋ ਧੁਰ ਸਰੂਪ ਪਰਮੇਸ਼ਰ ਜੀ ਦੇ ਨਾਲ ਮਿਲਿਆ, ਮਿਲ ਰਹੇ ਨੇ, ਸੋ ਵਿਛੜੇ ਨਾ ਜਾਈ, ਉਹਨਾਂ ਦਾ ਬਹੁੜੋ ਕਦੇ ਵਿਛੋੜਾ ਹੁੰਦਾ ਹੀ ਨਹੀਂ। ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ। ਇਹ ਚਾਰੇ ਯੁੱਗ ਚਾਹੇ 100 ਵਾਰ ਲੰਘ ਜਾਣ, 1000 ਵਾਰ ਲੰਘ ਜਾਣ, ਲੱਖਾਂ ਵਾਰ ਵੀ ਕਿਉਂ ਨਾ ਲੰਘ ਜਾਣ, ਆਨੰਦ ਸਰੂਪ ਪਰਮੇਸ਼ਰ ਜੀ ਦੇ ਨਾਲੋਂ ਤਿੰਨਾਂ ਦਾ ਕਦੇ ਵਿਛੋੜਾ ਨਹੀਂ ਹੁੰਦਾ ਹੈ।
2: ਨਾਨਕ ਹਰ ਹਰ ਨਾਮ ਸਮਾਈ।
0: ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਹਰੀ ਪਰਮੇਸ਼ਰ ਜੀ ਦੇ ਪਿਆਰੇ ਹਰ ਵੇਲੇ ਹਰ ਹਰ ਨਾਮ ਨੂੰ ਮੁੱਖ ਦੇ ਵਿੱਚੋਂ ਜਪਦੇ ਨੇ, ਤੇ ਹਰੀ ਪਰਮੇਸ਼ਰ ਜੀ ਦੇ ਨਾਮੀ ਜੀ ਦੇ ਸਰੂਪ ਦੇ ਅੰਦਰ ਹੀ ਤਿੰਨਾਂ ਦੀ ਸਮਾਈ ਹੁੰਦੀ ਹੈ। ਜਿਸ ਪ੍ਰਕਾਰ ਜਿਉ ਜਲ ਮਹਿ ਜਲ ਆਏ ਖਟਾਨਾ, ਤੇ ਉਹ ਜੋਤੀ ਸੰਗ ਜੋਤ ਸਮਾਨਾ। ਜਲ ਦੇ ਵਿੱਚ ਜਲ ਮਿਲ ਜਾਵੇ ਤੇ ਮਿਲਿਆ ਹੋਇਆ ਜਲ ਵੱਖਰਾ ਨਹੀਂ ਕੀਤਾ ਜਾ ਸਕਦਾ, ਉਹ ਪਰਮੇਸ਼ਰ ਜੀ ਦੇ ਪਿਆਰੇ ਪਰਮੇਸ਼ਰ ਜੀ ਦੇ ਅੰਦਰ ਸਮਾ ਜਾਂਦੇ ਨੇ, ਫਿਰ ਕਾਲ ਜਾਲ ਪਾ ਕਰਕੇ ਵੀ ਉਹਨਾਂ ਨੂੰ ਪਰਮੇਸ਼ਰ ਜੀ ਦੇ ਨਾਲੋਂ ਮੁੜ ਕਦੇ ਵੱਖਰਾ ਨਹੀਂ ਕਰ ਸਕਦਾ। ਉਹ ਅਨੰਤ ਕਾਲ ਤੱਕ ਪਰਮੇਸ਼ਰ ਜੀ ਦੇ ਵਿੱਚ ਮਿਲ ਕਰਕੇ ਪਰਮੇਸ਼ਰ ਜੀ ਦਾ ਰੂਪ ਹੀ ਹੋਏ ਰਹਿੰਦੇ ਹਨ ਜੀ। ਇਸ ਪ੍ਰਕਾਰ ਸਾਧ ਸੰਗਤ ਜੀ, ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾਲਤਾ ਕਰਕੇ ਮਲਾਰ ਰਾਗ ਦੇ ਅੰਦਰ ਅੰਮ੍ਰਿਤਮਈ ਗੁਰਬਾਣੀ ਦੁਆਰਾ ਸ਼ੁਭ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਹੈ। ਗੁਰ ਚਰਨਾਂ ਵਿਖੇ ਬੇਨਤੀਆਂ ਕਰੀਏ, ਸੱਚੇ ਸਾਹਿਬ ਜੀ ਕਿਰਪਾਲਤਾ ਕਰੋ, ਜੋ ਆਪ ਜੀਆਂ ਨੇ ਅੰਮ੍ਰਿਤ ਬਚਨ ਸਹਿਤ ਅਰਥਾਂ ਦੇ ਮਹਾਰਾਜ ਕਥਨ ਅਤੇ ਸਰਵਣ ਕਰਵਾਏ ਨੇ, ਕਿਰਪਾਲਤਾ ਕਰਕੇ ਇਹਨਾਂ ਦਾ ਭਾਵ ਸਾਡੇ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ। ਆਪ ਜੀ ਦੇ ਦਰ ਆਇਆਂ ਦੀ ਯਾਤਰਾ ਸਫਲੀ ਹੋਵੇ, ਮਹਾਰਾਜ ਇਸ ਮਨੁੱਖਾ ਸਰੀਰ ਦੀ ਯਾਤਰਾ ਵੀ ਸਫਲੀ ਹੋ ਜਾਵੇ। ਕਿਰਪਾਲਤਾ ਕਰਕੇ ਪਿਆਰੀ ਗੁਰਸਿੱਖੀ ਨਿਤਨੇਮ ਦੀ ਸਿਮਰਨ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ।

0: ਤੋ ਪ੍ਰਸਾਦ ਕਬਿਤ ਅਤਰ ਕੇ ਚੱਲਿਆ ਛਿਤ ਛਤਰ ਕੇ ਧਰਿਆ ਛਤਰ ਧਾਰਿਓ ਕੇ ਛਲਿਆ ਮਾਂ ਸਤਰਨ ਕੇ ਸਾਲ ਹੈ ਦਾਨ ਕੇ ਦਿਵਈਆ ਮਾਂ ਮਾਨ ਕੇ ਬਡਿਆ ਅਵਸਾਨ ਕੇ ਦਿਵਈਆ ਕਟਿਆ ਜਮ ਜਾਲ ਹੈ ਜੁੱਧ ਕੇ ਜਿਤਿਆ ਅਮ੍ਰਿਤ ਕੇ ਮਿਟਿਆ ਮਾਂ ਬੁੱਧ ਕੇ ਦਿਵਈਆ ਮਾਂ ਮਾਨ ਹੂ ਕੇ ਮਾਨ ਹੈ ਗਿਆਨ ਹੂ ਕੇ ਗਾਤਾ ਮਾਂ ਬੁੱਧ ਤਾ ਕੇ ਦਾਤਾ ਦੇਵ ਕਾਲ ਹੂ ਕੇ ਕਾਲ ਮਾਂ ਕਾਲ ਹੂ ਕੇ ਕਾਲ ਹੈ ਪੂਰਬੀ ਨਾ ਪਾਰ ਪਾਵੇ ਹਿੰਗਲਾ ਹਿਮਾਲਯ ਦਾਵੇ ਗੌਰ ਕਰ ਤੇਰੀ ਗੁਣ ਗਾਵੇ ਤੇਰੇ ਨਾਮ ਹੈ ਜੋਗੀ ਜੋਗ ਸਾਧੇ ਪਵਨ ਸਾਧਨਾ ਕੀਤੇ ਬਾਦੇ ਆਰਬ ਕੇ ਆਰਬੀ ਆਰਾਧੇ ਤੇਰੇ ਨਾਮ ਹੈ ਫਰਾ ਕੇ ਫਰੰਗੀ ਮਾਨੇ ਕੰਧਾਰੀ ਕੁਰੇਸੀ ਜਾਨੇ ਪੱਛਮ ਕੇ ਪੱਛਮੀ ਪਛਾਨੇ ਨਿਜ ਕਾਮ ਹੈ ਮਰਹਟਾ ਮੰਗਲੇ ਤੇਰੀ ਮਨ ਸੋ ਤਪੱਸਿਆ ਕਰ ਦਿੜਵੇ ਤਿਲੰਗੀ ਪਹਿਚਾਨੇ ਧਰਮ ਧਾਮ ਹੈ ਬੰਗ ਕੇ ਬੰਗਾਲੀ ਫੇਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੀ ਦਿਲ ਵਾਲੀ ਤੇਰੀ ਆ ਗਿਆ ਮੈਂ ਚਲਤ ਹੈ ਰੋ ਕੇ ਰੋਹਲੇ ਮੰਗ ਦੇਸ ਕੇ ਮੰਗਲੀ ਵੀਰ ਬੰਗ ਸੀ ਮੁੰਦੇਲੇ ਪਾਪ ਪੁੰਜ ਕੋ ਮਲਤ ਹੈ ਗੋਖਾ ਗੁਣ ਗਾਵੇ ਚੀਨ ਮਚੀਨ ਕੇ ਸੀਸ ਨੀ ਆਵੇ ਤਿੱਬਤੀ ਧਿਆਏ ਦੋ ਦੇਹ ਕਦਲਤ ਹੈ ਜਿਹਨੇ ਤੋਹੇ ਧਿਆਨ ਦੀਨੇ ਪੂਰਨ ਪ੍ਰਤਾਪ
1: ਕੋ

ਸਾਡੀ ਦਿਲ ਨਾਲ ਰੱਖੀ ਤੇ ਪਾਦਿਸ਼ਾਹ ਜੀ ਮਾ

ਮਾਤ ਪਾਉਣ ਗੁਰੂ ਪਾਣੀ ਪਿਤਾ ਮਤ ਤਰਤ ਮਹਤ ਦਿਵਸ ਰਾਤ ਜਾਈ ਦਇਆ ਖਿਲੇ ਸਗਲ ਜਗ ਨੰਗੀਆਂ ਪ੍ਰਿਆਈਆਂ ਵਚ ਤਰ ਮਹਤ ਕਰਮੀ ਆਪੋ ਆਪਣੀ ਜਿੰਨੀ ਨਾ ਭੁੱਤ ਆਇਆ ਗਏ ਮਸ਼ਕਤ ਕਹਾ।

ਹਲਤ ਪਲਤ ਕੇ ਰੱਖਿਅਕ ਵਾਲੀਏ ਦੋ ਜਹਾਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

ਸ਼੍ਰੀ ਅਬਚਲਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ

ਮਹਾਰਾਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਇਸ ਥਾਂ ਦੇ ਉੱਤੇ ਜੋਤੀ ਜੋਤ ਸਮਾ ਗਏ ਹਨ, ਉਸ ਤੋਂ ਬਾਅਦ ਦੀ ਇੱਕ ਸਾਖੀ ਜਿਹੜੀ ਹੈ, ਖਾਸ ਕਰਕੇ ਜੋ ਹੁਣ ਕਰਨਾਟਕ ਦੇ ਵਿੱਚ ਬਿਦਰ ਜੋ ਸ਼ਹਿਰ ਜੋ ਹੈ ਬਿਦਰ ਸਾਹਿਬ, ਉਹਦੇ ਉੱਤੋਂ ਤਕਰੀਬਨ 15-20 ਕਿਲੋਮੀਟਰ ਦੂਰ ਜੋ ਜਨਵਾੜਾ ਇਲਾਕਾ ਇੱਕ ਵੱਜਦਾ, ਉੱਥੋਂ ਦੇ ਦੋ ਜਿਹੜੇ ਰਜਵਾੜੇ ਜਿਹੜੇ ਹਨ ਬਾਲਾ ਰਾਓ ਅਤੇ ਰੁਸਤਮ ਰਾਓ, ਇਹ ਬੜੇ ਰਾਠ ਸਨ, ਮਰਾਠਿਆਂ ਨੂੰ ਬਹੁਤ ਤੰਗ ਕਰਦੇ ਸੀ। ਜਦੋਂ ਮੌਕਾ ਲੱਗਦਾ ਛਾਪਾਮਾਰੀ ਹਮਲਾ ਕਰਕੇ ਉਹਨਾਂ ਨੂੰ ਲੁੱਟ ਕੇ ਲੈ ਕੇ ਜਾਣਾ। ਅਤੇ ਇੱਕ ਵਾਰੀ ਕੀ ਹੋਇਆ, ਮਰਾਠੇ ਬਹੁਤ ਤੰਗ ਆ ਕਰਕੇ ਉਹਨਾਂ ਨੇ ਬਹੁਤ ਤਕੜੀਆਂ ਫੌਜਾਂ ਲਿਆਉਣੀਆਂ ਕੀਤੀਆਂ, ਫੌਜਾਂ ਲਿਆ ਕਰਕੇ ਘੇਰਾ ਪਾਇਆ, ਘੇਰਾ ਪਾ ਕਰਕੇ ਇਹਨਾਂ ਨੂੰ ਬੰਦੀ ਬਣਾ ਲਿਆ। ਇਹਨਾਂ ਨੂੰ ਬੰਦੀ ਬਣਾ ਕਰਕੇ ਸਾਧ ਸੰਗਤ ਜੀ ਜੋ ਉਸ ਟਾਈਮ ਦੇ ਵਿੱਚ ਵੱਡੀ ਜੇਲ੍ਹ ਜਿਹੜੀ ਸਤਾਰੇ ਦੀ ਹੈ, ਉਸ ਜੇਲ੍ਹ ਦੇ ਵਿੱਚ ਇਹਨਾਂ ਨੂੰ ਕੈਦ ਖਾਨੇ ਦੇ ਵਿੱਚ ਪਾ ਦਿੱਤਾ, ਬਹੁਤ ਸਖ਼ਤ ਸਜਾਵਾਂ ਦਿੱਤੀਆਂ, ਹੱਥਾਂ ਪੈਰਾਂ ਦੇ ਵਿੱਚ ਬੇੜੀਆਂ ਬਣੀਆਂ ਹੋਈਆਂ ਹਨ। ਇਹ ਦੋਵੇਂ ਜਿਹੜੇ ਹਨ ਉਸ ਜੇਲ੍ਹ ਦੇ ਵਿੱਚ ਬੰਦੀ ਖਾਨੇ ਦੇ ਵਿੱਚ ਸਜ਼ਾ ਯਾਫਤਾ ਸਜ਼ਾ ਭੋਗ ਰਹੇ ਸਨ। ਅਤੇ ਉਸ ਜੇਲ੍ਹ ਦੇ ਵਿੱਚ ਪਿਆਰਿਓ ਇਹ ਗੁਰੂ ਕਾ ਸਿੱਖ ਜਿਹੜਾ ਉਹ ਡਿਊਟੀ ਕਰਿਆ ਕਰਦਾ, ਅਤੇ ਬਹੁਤ ਭਾਵਨਾ ਵਾਲਾ, ਬਹੁਤ ਚੜ੍ਹਦੀ ਕਲਾ ਵਾਲਾ ਗੁਰੂ ਕਾ ਸਿੱਖ ਆ, ਅਤੇ ਕਾਰ ਵੀ ਕਰਦਾ ਅਤੇ ਨਾਲ ਨਾਮ ਵੀ ਜਪਦਾ ਹੈ। ਰੋਜ਼ ਆਪਣੀ ਡਿਊਟੀ ਪਹਿਰੇ ਦੇ ਉੱਤੇ ਖੜਦਾ ਅਤੇ ਗੁਰਬਾਣੀ ਦਾ ਵੱਧ ਤੋਂ ਵੱਧ ਉਹ ਜਾਪ ਕਰਦਾ, ਸੁਖਮਨੀ ਸਾਹਿਬ ਜਪਜੀ ਸਾਹਿਬ ਆਦਿਕ ਬਾਣੀਆਂ ਦਾ ਜਦੋਂ ਉਹ ਜਾਪ ਕਰਦਾ, ਅਤੇ ਜਦੋਂ ਬਾਣੀ ਦੀ ਧੁਨੀ ਜਿਹੜੀ ਹੈ ਬਾਲਾ ਰਾਓ ਅਤੇ ਰੁਸਤਮ ਰਾਓ ਇਹਨਾਂ ਦੇ ਕੰਨਾਂ ਦੇ ਵਿੱਚ ਪਈ, ਉਹਨਾਂ ਨੇ ਪੁੱਛਿਆ ਕਿ ਭਾਈ ਇਹ ਕਿਹਦਾ ਕਲਾਮ ਹੈ, ਇਹ ਕਿਹਦੀ ਬਾਣੀ ਹੈ। ਉਸ ਵੇਲੇ ਉਹਨੇ ਕਿਹਾ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਸਿੱਖ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਜੋ ਹੋਏ ਹਨ ਦਸਾਂ ਪਾਤਸ਼ਾਹੀਆਂ ਜੀ, ਇਹ ਉਹਨਾਂ ਦੀ ਬਾਣੀ ਹੈ। ਅਤੇ ਕਹਿਣ ਲੱਗਿਆ ਜੀ ਸਾਨੂੰ ਵੀ ਤਾਂ ਇਹ ਬਾਣੀ ਸਿੱਖਾ ਉਸ ਗੁਰਮੁਖ ਪਿਆਰੇ ਨੇ, ਉਹਦਾ ਨਾਮ ਇੱਥੇ ਸਾਧ ਸੰਗਤ ਜੀ ਨਹੀਂ ਆਇਆ, ਉਸ ਗੁਰਮੁਖ ਪਿਆਰੇ ਨੇ ਬਾਲਾ ਰਾਓ ਅਤੇ ਰੁਸਤਮ ਰਾਓ ਨੂੰ ਬਾਣੀ ਪੜ੍ਹਨਾ ਸਿਖਾ ਦਿੱਤਾ। ਭਾਈ ਬਾਲਾ ਰਾਓ ਅਤੇ ਰੁਸਤਮ ਰਾਓ ਜਿਹੜੇ ਹਨ ਉਹ ਰੋਜ਼ ਬਾਣੀ ਪੜਿਆ ਕਰਦੇ, ਰੋਜ਼ ਕਿਉਂਕਿ ਉੱਥੇ ਪੈਰੇ ਦੇ ਉੱਤੇ ਖੜਿਆ ਹੋਇਆ ਹੁੰਦਾ, ਕੋਈ ਕੰਮ ਨਹੀਂ ਹੁੰਦਾ, ਗੱਲਾਂ ਬਾਤਾਂ ਕਰਦੇ। ਉਹਨੇ ਗੁਰੂ ਮਹਾਰਾਜ ਜੀ ਦਾ ਇਤਿਹਾਸ ਵੀ ਸਰਵਣ ਕਰਾਉਣਾ ਕੀਤਾ। ਉਹਨੇ ਕਿਹਾ ਕਿ ਦੇਖ ਭਾਈ ਕਿ ਜਿਹੜੇ ਸਤਿਗੁਰੂ ਜੀ ਹੋਏ ਹਨ ਦਲ ਭੰਜਨ ਗੁਰ ਸੂਰਮਾ, ਭਾਵ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਨੇ 52 ਜਿਹੜੇ ਰਾਜ ਸੀ ਕੈਦੀ, ਬਹੁਤ ਵੱਡੇ ਕੈਦੀ ਜਿਹੜੇ ਹਨ ਜਿਨ੍ਹਾਂ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਕਰਨਾ ਕੀਤਾ। ਅਤੇ ਇਹ ਉਹੋ ਜਿਹਾ ਕਿਲ੍ਹਾ ਹੈ ਕਿਹਾ ਜਾਂਦਾ ਕਿ ਬੰਦਾ ਆਪ

ਉਹ ਕਿਸੇ ਕਾਰਨ ਕਰਕੇ ਹੱਥ ਪੈਲ ਉਹਨਾਂ ਦੇ ਗਲ ਗਏ। ਇਸ ਤਰ੍ਹਾਂ ਦਾ ਉਹ ਜੇਲ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਉੱਥੇ ਕੈਦ ਦੇ ਵਿੱਚ ਪਾਉਣਾ ਕੀਤਾ। ਇੱਕ ਲੰਬਾ ਸਮਾਂ ਗੁਰੂ ਮਹਾਰਾਜ ਜੀ ਨੂੰ ਉੱਥੇ ਬੰਦੀਖਾਨੇ ਦੇ ਵਿੱਚ ਰੱਖਿਆ ਗਿਆ। ਜਦੋਂ ਗੁਰੂ ਮਹਾਰਾਜ ਨੂੰ ਰਿਹਾ ਕਰਨਾ ਕੀਤਾ, ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ 52 ਕੈਦੀ ਜਿਹੜੇ ਹਨ, ਜਿਨ੍ਹਾਂ ਨੇ ਜਿਉਣ ਦੀ ਆਸ ਮੁਕਾ ਦਿੱਤੀ, ਜਿਨ੍ਹਾਂ ਨੇ ਕਹਿ ਦਿੱਤਾ ਕਿ ਬਸ ਹੁਣ ਇਹੀ ਕਿਲੇ ਦੇ ਵਿੱਚ ਇਹ ਜੰਜੀਰਾਂ ਦੇ ਵਿੱਚ ਜਕੜੇ ਹੋਏ, ਕੰਧਾਂ ਦੇ ਨਾਲ ਟੱਕਰਾਂ ਮਾਰ ਮਾਰ ਕੇ ਅਸੀਂ ਮਰ ਜਾਣਾ, ਖਤਮ ਹੋ ਜਾਣਾ, ਇਹੀ ਸਾਡੀ ਜ਼ਿੰਦਗੀ ਰਹਿ ਗਈ ਹੈ। ਇੱਕ ਇੱਕ ਪਲ ਜਿਹੜਾ ਹੈ ਆਪਣੀ ਜ਼ਿੰਦਗੀ ਦੀ ਖਾਤਮੇ ਦਾ ਉਹ ਰੋਜ਼ ਇਹ ਕਰਿਆ ਕਰਦੇ ਸਨ। ਲੇਕਿਨ ਸਤਿਗੁਰੂ ਮਹਾਰਾਜ ਜੀ ਦੀ ਇਹੋ ਜਿਹੀ ਕਿਰਪਾ ਹੋਈ ਤੇ ਉਹਨਾਂ ਨੂੰ ਮਹਾਰਾਜ ਜੀ ਨੇ ਰਿਹਾ ਕਰਨਾ ਕੀਤਾ। 52 ਇਹ ਕੈਦੀ ਜਿਹੜੇ ਹਨ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਲੈ ਕਰਕੇ ਆਏ ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦਾ ਨਾਮ ਦਾਤਾ ਬੰਦੀ ਛੋੜ ਕਰਕੇ ਪਿਆ। ਸੋ ਇਸ ਤਰ੍ਹਾਂ ਉਹਨੇ ਜਦੋਂ ਇਹ ਵਚਨ ਕਰਨਾ ਕੀਤਾ, ਕਿਹਾ ਕਿ ਸਤਿਗੁਰੂ ਮਹਾਰਾਜ ਜੀ ਜੇ ਚਾਹੁੰਦੇ ਤੇ ਲੋਕ ਤੇ ਪਰਲੋਕ ਦੇ ਵੀ ਬੰਧਨ ਜਿਹੜੇ ਹਨ ਸਤਿਗੁਰੂ ਮਹਾਰਾਜ ਜੀ ਕੱਟ ਦਿੰਦੇ ਹਨ। ਉਹਨਾਂ ਨੂੰ ਇੰਨਾ ਆਨੰਦ ਆਇਆ, ਰੋਜ਼ ਉਹ ਗੁਰਬਾਣੀ ਦਾ ਜਾਪ ਕਰਦੇ ਹਨ ਤੇ ਜਾਪ ਕਰਦਿਆਂ ਕਰਦਿਆਂ ਇੰਨੀ ਉੱਚੀ ਸੁੱਚੀ ਅਵਸਥਾ ਬਣ ਗਈ। ਇੱਕ ਦਿਨ ਸਤਿਗੁਰੂ ਮਹਾਰਾਜ ਅਦ੍ਰਿਸ਼ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਪ੍ਰਗਟ ਹੋਏ ਤੇ ਮਹਾਰਾਜ ਜੀ ਨੇ ਉਹਨਾਂ ਦੀ ਬੰਧ ਖਲਾਸੀ ਕਰਨੀ ਕੀਤੀ ਤੇ ਨਾਲ ਵਚਨ ਕਰਨਾ ਕੀਤਾ ਕਿ ਭਾਈ ਜੋ ਵੀ ਤੁਹਾਡੀ ਸੁਖਨਾ ਹੈ। ਉਹਨਾਂ ਨੇ ਸੁਖਨਾ ਕੀਤੀ ਸੀ ਕਿ ਅਸੀਂ ਇੰਨੀ ਮਾਇਆ ਭੇਟ ਕਰਾਂਗੇ, ਆਹ ਕੁਛ ਭੇਟ ਕਰਾਂਗੇ। ਮਹਾਰਾਜ ਜੀ ਨੇ ਕਿਹਾ ਉਹਨਾਂ ਨੂੰ ਤੇ ਭਾਈ ਤੁਸੀਂ ਇੱਕ ਕੰਮ ਕਰੋ ਤੇ ਜਾ ਕਰਕੇ ਜੋ ਪਾਵਨ ਅਸਥਾਨ ਜੋ ਹੈ ਹਜ਼ੂਰ ਸਾਹਿਬ ਦਾ ਅਬਚਨਗਰ ਦਾ, ਇਸ ਅਸਥਾਨ ਤੇ ਆ ਕਰਕੇ ਤੁਸੀਂ ਸੇਵਾ ਕਰਨਾ ਕਰੋ। ਫਿਰ ਉਹ ਬਾਲਾ ਰਾਵ ਰੁਸਤਮ ਰਾਏ ਉੱਥੋਂ ਰਿਹਾ ਹੋ ਕਰਕੇ ਮਹਾਰਾਜ ਜੀ ਨੇ ਉਹਨਾਂ ਨੂੰ ਉਹਨਾਂ ਦੀ ਬੰਦ ਖਲਾਸੀ ਕਰਨੀ ਕੀਤੀ। ਉੱਥੋਂ ਬਾਅਦ ਆਪਣੇ ਇਲਾਕੇ ਵਿੱਚ ਗਏ। ਫਿਰ ਉਹ ਬਹੁਤ ਮਾਲ ਧਨ ਲੈ ਕਰਕੇ ਇੱਥੇ ਆਏ ਤੇ ਇੱਥੇ ਆ ਕਰਕੇ ਉਹਨਾਂ ਨੇ ਬੇਅੰਤ ਸੇਵਾਵਾਂ ਕਰਨੀਆਂ ਕੀਤੀਆਂ। ਇਹ ਵੀ ਸਾਧ ਸੰਗਤ ਜੀ ਕਿਹਾ ਜਾਂਦਾ, ਦੇਖੋ ਉਹੀ ਜਨਵਾੜੇ ਦੇ ਵਿੱਚ ਜਿੱਥੇ ਅੱਜ ਪਾਵਨ ਅਸਥਾਨ ਜੋ ਹੈ ਬਹੁਤ ਵਧੀਆ ਅਸਥਾਨ ਜੋ ਬਣਿਆ ਹੋਇਆ ਤੇ ਉੱਥੇ ਮਾਤਾ ਭਾਗੋ ਜੀ ਦਾ ਦੇਹੁਰਾ ਹੈ, ਉਹਨਾਂ ਦਾ ਅੰਤਿਮ ਅਸਥਾਨ ਹੈ। ਇਹ ਵੀ ਇਤਿਹਾਸ, ਕਿਉਂਕਿ ਇਹ ਇਤਿਹਾਸ ਦੇ ਵਿੱਚ ਇੱਥੇ ਤਾਂ ਉਹ ਵਚਨ ਨਹੀਂ ਆਇਆ, ਲੇਕਿਨ ਜੇ ਆਪਾਂ ਦੂਜੇ ਸਰੋਤ ਪੜ੍ਹਦੇ ਹਾਂ ਉਹਦੇ ਵਿੱਚ ਵਚਨ ਆਉਂਦਾ ਕਿ ਉਹਨਾਂ ਨੇ ਬਾਲਾ ਰਾਓ ਅਤੇ ਰੁਸਤਮ ਰਾਓ ਜਦੋਂ ਇੱਥੇ ਆਏ, ਇਹਨਾਂ ਨੇ ਆ ਕਰਕੇ ਸਿੰਘਾਂ ਤੋਂ ਮਦਦ ਮੰਗਣੀ ਕੀਤੀ, ਕਿਹਾ ਕਿ ਖਾਲਸਾ ਜੀ ਉਹ ਸਾਡੀ ਮਦਦ ਕਰਨਾ ਕਰੋ, ਅਸੀਂ ਫਿਰ ਤੋਂ ਆਪਣੇ ਇਲਾਕੇ ਦੇ ਵਿੱਚ ਜਾ ਕਰਕੇ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦੇ ਹਾਂ। ਉਸ ਵੇਲੇ ਸਿੰਘਾਂ ਨੇ ਮਾਈ ਭਾਗੋ ਜੀ ਜਿਹੜੇ ਹਨ ਤੇ ਉਹਨਾਂ ਦੀ ਕਮਾਂਡ ਦੇ ਹੇਠ ਫੌਜਾਂ ਨੂੰ ਭੇਜਣਾ ਕੀਤਾ। ਉਹ ਫੌਜ ਦੀ ਅਗਵਾਈ ਜਿਹੜੀ ਹੈ ਮਾਈ ਭਾਗੋ ਜੀ ਨੇ ਕਰਨਾ ਕੀਤਾ ਤੇ ਉਹਨਾਂ ਦੀ ਕਮਾਂਡ ਹੇਠ ਫੌਜਾਂ ਭੇਜੀਆਂ ਤੇ ਉਹ ਫੌਜਾਂ ਨੇ ਜਾ ਕਰਕੇ ਸਾਧ ਸੰਗਤ ਜੀ ਉੱਥੇ ਤੇ ਅਮਨ ਅਮਾਨ ਕਾਇਮ ਕਰਨਾ ਕੀਤਾ। ਜਿਹੜਾ ਅੜਦਾ ਖੜਦਾ ਸੀ ਉਹਨਾਂ ਦੇ ਨਾਲ ਜੰਗ ਕਰਨਾ ਕੀਤਾ। ਉਹ ਤੋਂ ਬਾਅਦ ਬਾਲਾ ਰਾਓ ਅਤੇ ਰੁਸਤਮ ਰਾਓ ਦਾ ਇਹ ਉਹਨਾਂ ਦਾ ਇਲਾਕਾ ਫਿਰ ਤੋਂ ਉਹਨਾਂ ਨੂੰ ਪ੍ਰਾਪਤ ਹੋ ਗਿਆ। ਫਿਰ ਤੋਂ ਉਹਨਾਂ ਦੀ ਬਹੁਤ ਚੜ੍ਹਦੀ ਕਲਾ ਹੋ ਰਹੀ ਸੀ, ਉਹਨਾਂ ਦੀ ਬਹੁਤ ਜੈ ਜੈਕਾਰ ਹੋ ਰਹੀ ਸੀ। ਫਿਰ ਉਹਨਾਂ ਨੇ ਬੇਨਤੀਆਂ ਕੀਤੀਆਂ ਮਾਤਾ ਜੀ ਨੂੰ, ਕਿਹਾ ਕਿ ਆਪ ਜੀ ਇੱਥੇ ਹੀ ਰਹੋ, ਇੱਥੇ ਕੁਛ ਸਮਾਂ ਡੇਰਾ ਕਰਨਾ ਕਰੋ ਤੇ ਉੱਥੇ ਰਹਿੰਦਿਆਂ ਹੀ ਸਾਧ ਸੰਗਤ ਜੀ ਮਾਈ ਭਾਗੋ ਜੀ ਜਿਹੜੇ ਹਨ ਉਹਨਾਂ ਨੇ ਆਪਣੇ 5 ਭੂਤਕ ਸਰੀਰ ਦਾ ਤਿਆਗ ਕਰਕੇ ਸੱਚਖੰਡ ਜਾ ਵਿਰਾਜਮਾਨ ਹੋਏ। ਉਹਨਾਂ ਦਾ ਅੰਤਮ ਅਸਥਾਨ ਵੀ ਜਿਹੜਾ ਹੈ ਜਨਵਾੜੇ ਦੇ ਵਿੱਚ ਸ਼ੁਭਾਏਮਾਨ ਹੈ। ਜਦੋਂ ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਆਪਾਂ ਨਾਨਕ ਝੀਰਾ ਸਾਹਿਬ ਬਿਦਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਜਾਂਦੇ ਹਾਂ ਤੇ ਉਹਦੇ ਨਾਲ ਨਾਲ ਜਨਵਾੜੇ ਦੇ ਵਿੱਚ ਉਹ ਇਤਿਹਾਸਿਕ ਅਸਥਾਨ ਜਿਹੜਾ ਉਹਦੇ ਵੀ ਆਪਾਂ ਨਾਲ ਦਰਸ਼ਨ ਦੀਦਾਰੇ ਕਰਦੇ ਹਾਂ। ਸੋ ਆਓ ਸਾਧ ਸੰਗਤ ਜੀ, ਇਸ ਤੋਂ ਅਗਲੀ ਕਥਾ ਅਗਲਾ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਪਣੀ ਹਾਜ਼ਰੀ ਨੂੰ ਗੁਰੂ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ

0: ਜਥਾ ਸ਼ਕਤ ਸਭ ਭੇਟ ਚੜਾਵੈ।
1: ਸਾਧ ਸੰਗਤ ਜੀ, ਇਹ ਜੋ ਪਾਵਨ ਅਸਥਾਨ, ਇਹਦੀ ਬਹੁਤ ਜ਼ਿਆਦਾ ਉਸਤਤੀ ਕਵੀ ਰਾਜ ਜੀ ਨੇ ਕਰਨੀ ਕੀਤੀ। ਕੱਲ ਵੀ ਦਾਸ ਨੇ ਬੇਨਤੀਆਂ ਕੀਤੀਆਂ ਸੀ ਪਿਆਰਿਓ ਕਿ ਦੇਖੋ ਇਹ ਜ਼ਾਹਰੀ ਕਲਾ ਵਾਲਾ ਅਸਥਾਨ ਹੈ। ਜਦੋਂ ਬਾਲਾ ਰਾਓ, ਰੁਸਤਮ ਰਾਓ ਜਦੋਂ ਆਏ, ਉਹਨਾਂ ਨੇ ਇਸ ਇਲਾਕੇ ਦੇ ਲੋਕਾਂ ਨੂੰ ਦੱਸਣਾ ਕੀਤਾ ਕਿ ਭਾਈ ਇਹ ਕੋਈ ਆਮ ਅਸਥਾਨ ਨਹੀਂ ਹੈ। ਇਹਨੂੰ ਜਿਸ ਤਰ੍ਹਾਂ ਕਿ ਇਸ ਇਲਾਕੇ ਦੇ ਵਿੱਚ ਪਿਆਰਿਓ ਮਰਹਾਠੀ ਦੇ ਵਿੱਚ ਇਹਨਾਂ ਨੂੰ ਸ਼ਕਤੀ ਪੀਠ ਬੋਲਦੇ, ਕਿ ਜਿੱਥੇ ਜ਼ਾਹਰੀ ਕਲਾ ਵਰਤਦੀ ਹੈ, ਜਿਹਨੂੰ ਆਪਾਂ ਤਖ਼ਤ ਸਾਹਿਬ ਬੋਲਦੇ ਹਾਂ, ਜਿੱਥੇ ਜ਼ਾਹਰੀ ਕਲਾ ਵਰਤਦੀ ਹੈ ਪ੍ਰਗਟ ਤੇ ਪਰੋਕਸ਼ ਰੂਪ ਦੇ ਵਿੱਚ, ਉਹਨਾਂ ਨੇ ਬਚਨ ਕਰਨਾ ਕੀਤਾ, ਆਪਣੀ ਹੱਡ ਬੀਤੀ ਸੁਣਾਈ। ਉਹਨਾਂ ਨੇ ਦੱਸਿਆ ਕਿ ਸਾਰੇ ਰਾਸਤੇ ਬੰਦ ਹੋ ਗਏ, ਸਾਰੇ ਪੀਰਾਂ ਨੂੰ, ਫਕੀਰਾਂ ਨੂੰ, ਸਾਰੇ ਸੰਤਾਂ ਮਹਾਂਪੁਰਖਾਂ ਨੂੰ ਮਨਾਉਣਾ ਕੀਤਾ, ਲੇਕਿਨ ਕਿਨੇ ਵੀ ਸਾਡੀ ਸਹਾਇਤਾ ਨਹੀਂ ਕੀਤੀ ਹੈ। ਜਦੋਂ ਧੁਰਕੀ ਬਾਣੀ ਦਾ ਜਾਪ ਕੀਤਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਨਾ ਕੀਤਾ, ਸਤਿਗੁਰੂ ਮਹਾਰਾਜ ਜੀ ਨੇ ਸਾਡੀ ਇਮਦਾਦ ਕੀਤੀ, ਸਾਡੀ ਮਦਦ ਕੀਤੀ ਤੇ ਸਾਡੀ ਬੰਦ ਖਲਾਸੀ ਕਰਾਉਣੀ ਕੀਤੀ। ਅਸੀਂ ਤਾਂ ਸੋਚਦੇ ਸੀ ਕਿ ਭਾਈ ਹੁਣ ਇਹ ਕਿਲੇ ਦੇ ਵਿੱਚ ਹੀ, ਬੰਦੀ ਖਾਨੇ ਦੇ ਵਿੱਚ ਹੀ ਟੱਕਰਾਂ ਮਾਰ ਮਾਰ ਕੇ ਮਰ ਜਾਵਾਂਗੇ, ਲੇਕਿਨ ਮਹਾਰਾਜ ਜੀ ਦੀ ਕਿਰਪਾ ਹੋਈ, ਉੱਥੋਂ ਬੰਦ ਖਲਾਸੀ ਮਹਾਰਾਜ ਨੇ ਕਰਵਾਈ ਤੇ ਨਾਲ ਤੇ ਸਾਨੂੰ ਫਿਰ ਤੋਂ ਆਪਣਾ ਰਾਜ ਸਾਜ ਪਾਠ ਜਿਹੜਾ ਉਹ ਸਾਨੂੰ ਦਿਵਾਉਣਾ ਕੀਤਾ। ਉਹਨਾਂ ਨੇ ਜਦੋਂ ਪ੍ਰੇਰਣਾ ਦਿੱਤੀ, ਸਾਨੂੰ ਵੀ ਸਾਧ ਸੰਗਤ ਜੀ ਚਾਹੀਦਾ ਹੈ। ਕੱਲ ਮੈਂ ਬੇਨਤੀ ਕੀਤੀ, ਕਈ ਵਾਰੀ ਆਪਣੇ ਲੋਕ ਨਾ ਪਿਆਰਿਓ ਤੇ ਕਈਆਂ ਨੂੰ ਤੋੜ ਦਿੰਦੇ ਹਨ, ਕਈ ਜੋ ਬਹੁਤ ਭਾਵਨਾ ਦੇ ਨਾਲ ਆਉਂਦਾ, ਹਰ ਕੋਈ ਬੰਦਾ ਪਿਆਰਿਓ ਦੁਖੀ ਹੈ, ਕਿਸੇ ਨੇ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਨੂੰ ਦੁੱਖ ਲੱਗੇ ਹੋਏ ਹਨ। ਇਹੀ ਕਹਿਣਾ ਚਾਹੀਦਾ ਕਿ ਭਾਈ ਕਿ ਤੁਸੀਂ ਸੱਜੇ ਖੱਬੇ ਨਾ ਜਾਓ, ਜੇ ਕਿਸੇ ਵੀ ਤਰ੍ਹਾਂ ਦਾ ਦੁੱਖ ਹੈ, ਆਦਿ ਵਿਆਦੀ ਉਪਾਦੀ ਦੇ ਨਾਲ ਤੁਸੀਂ ਗ੍ਰਸਤ ਹੋ ਤੇ ਇਹ ਪਾਵਨ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਆਓ, ਮਰਿਆਦਾ ਮੁਤਾਬਕ ਅਰਦਾਸ ਬੇਨਤੀ ਕਰਾਉਣਾ ਕਰੋ, ਯਥਾ ਸ਼ਕਤ ਸੇਵਾ ਕਰਨਾ ਕਰੋ, ਫਿਰ ਦੇਖੋ ਸਤਿਗੁਰੂ ਮਹਾਰਾਜ ਤੁਹਾਡੀਆਂ ਸ਼ੁਭ ਭਾਵਨਾਵਾਂ ਕਿਸ ਤਰ੍ਹਾਂ ਪੂਰੀਆਂ ਕਰਦੇ ਹਨ, ਤੁਹਾਡੀ ਜੈ ਜੈਕਾਰ ਕਿਸ ਤਰ੍ਹਾਂ ਹੁੰਦੀ ਹੈ। ਅੱਜ ਵੀ ਬਹੁਤ ਸਾਰੀਆਂ ਸੰਗਤਾਂ ਸਾਧ ਸੰਗਤ ਜੀ ਬਹੁਤ ਫਖਰ ਦੇ ਨਾਲ ਉਹ ਕਹਿੰਦੇ ਕਿ ਦੇਖੋ ਜੀ ਕਿ ਸਾਨੂੰ ਸੰਤਾਨ ਦੀ ਦਾਤ ਨਹੀਂ ਪ੍ਰਾਪਤ ਹੋ ਰਹੀ ਸੀ ਤੇ ਮਹਾਰਾਜ ਨੇ ਕਿਰਪਾ ਕੀਤੀ, ਇਹ ਹਜ਼ੂਰ ਸਾਹਿਬ ਤੋਂ ਸਾਨੂੰ ਸੰਤਾਨ ਦੀ ਦਰਾਤ ਪ੍ਰਾਪਤ ਹੋਈ ਹੈ। ਕੋਈ ਕਹਿੰਦਾ ਪਿਆਰਿਓ ਕਿ ਕਾਰੋਬਾਰ ਪੂਰਾ ਖਤਮ ਹੋ ਗਿਆ, ਜਦੋਂ ਮੈਂ ਗਿਆ ਹਜ਼ੂਰ ਸਾਹਿਬ ਤਖ਼ਤ ਸਾਹਿਬ ਜਾ ਕਰਕੇ ਅਰਦਾਸ ਬੇਨਤੀ ਕਰਨੀ ਕੀਤੀ, ਮੇਰੀ ਇਹੋ ਜਿਹੀ ਚੜ੍ਹਦੀ ਕਲਾ ਹੋ ਗਈ ਤੇ ਅੱਜ ਮੇਰੀ ਜੈ ਜੈਕਾਰ ਹੋ ਰਹੀ ਹੈ। ਕੋਈ ਕਹਿੰਦਾ ਨੌਕਰੀ ਨਹੀਂ ਮਿਲਦੀ ਸੀ, ਬੜੇ ਪਰੇਸ਼ਾਨ, ਬੜੇ ਧੱਕੇ ਖਾਂਦੇ, ਲੇਕਿਨ ਮਹਾਰਾਜ ਜੀ ਦੇ ਦਰ ਕਰਤੇ ਆ ਕਰਕੇ ਅਰਦਾਸਾਂ ਬੇਨਤੀਆਂ ਕਰਾਉਣੀਆਂ ਕੀਤੀਆਂ, ਅੱਜ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਵੱਡੀ ਅਫਸਰਸ਼ਾਹੀ ਜਿਹੜੀ ਹੈ ਸਾਨੂੰ ਬਖਸ਼ਣੀ ਕੀਤੀ ਹੈ। ਸੋ ਇਸ ਤਰ੍ਹਾਂ ਇਹ ਪਿਆਰਿਓ ਪ੍ਰਗਟ ਅਸਥਾਨ ਹੈ, ਅੱਜ ਵੀ ਜ਼ਾਹਰੀ ਕਲਾ ਇੱਥੇ ਵਰਤਦੀ ਹੈ। ਜਿਹੜਾ ਵੀ ਸ਼ਰਧਾ ਭਾਵਨਾ ਦੇ ਨਾਲ ਆ ਕਰਕੇ ਅਰਦਾਸਾਂ ਬੇਨਤੀਆਂ ਕਰਾਉਂਦਾ, ਸਤਿਗੁਰੂ ਮਹਾਰਾਜ ਉਹਨਾਂ ਦੇ ਕਾਰਜ ਆਪ ਰਾਸ ਕਰਦੇ ਹਨ। ਤੇ ਜੋ ਵੀ ਨਾਨਾ ਤਰ੍ਹਾਂ ਦੀ ਜੋ ਤੁਹਾਡੀ ਮਨ ਦੀ ਕਾਮਨਾ ਹੈ ਨਾ ਪਿਆਰਿਓ, ਸੱਜੇ ਖੱਬੇ ਜਾਣ ਦੀ ਲੋੜ ਨਹੀਂ ਹੈ। ਆਓ ਸਤਿਗੁਰੂ ਮਹਾਰਾਜ ਜੀ ਦੇ ਆ ਕਰਕੇ ਖੁਦ ਵੀ ਅਰਦਾਸ ਕਰਾਓ ਤੇ ਸਾਡੀ ਇੱਕ ਬੜੀ ਪਿਆਰੀ ਮਰਿਆਦਾ ਹੈ ਜੋ ਕਿੱਥੇ ਵੀ ਤੁਹਾਨੂੰ ਨਜ਼ਰ ਨਹੀਂ ਆਵੇਗੀ, ਕਿ ਜੋ ਵੀ ਤੁਹਾਡੀ ਅਰਦਾਸ ਬੇਨਤੀ ਨਾਲ ਇੱਥੇ ਬਾਜਬਤਾ ਪਰਚੀਆਂ ਕਟਾਈਆਂ ਜਾਂਦੀਆਂ, ਪਰਚੀਆਂ ਕਟਾ ਕਰਕੇ ਉਹਨਾਂ ਦੀ ਅਰਦਾਸ ਜਿਹੜੀ ਹੈ ਸਾਡੇ ਸਿੰਘ ਅਰਦਾਸੀਏ ਕਰਦੇ ਹਨ, ਤੇ ਇੱਥੇ ਆਓ ਖੁਦ ਵੀ ਅਰਦਾਸ ਕਰੋ ਤੇ ਸਾਡੇ ਜਿਹੜੇ ਹਨ ਸੇਵਾਦਾਰ ਅਰਦਾਸੀਏ ਗੁਰਮੁਖ ਪਿਆਰੇ ਉਹਨਾਂ ਤੋਂ ਵੀ ਅਰਦਾਸਾਂ ਬੇਨਤੀਆਂ ਕਰਾਉਣਾ ਕਰੋ, ਸਤਿਗੁਰੂ ਮਹਾਰਾਜ ਤੁਹਾਡੀ ਭਾਵਨੀ ਨੂੰ ਭਾਗ ਲਾਉਣਗੇ।
0: ਪੰਜਾਬ ਦੇਸ਼ ਕੋ
1: ਹੁਣ ਇੱਥੋਂ ਪਰਕਣ ਬਦਲ ਰਿਹਾ ਪਿਆਰਿਓ, ਜੋ ਪੰਜਾਬ ਤੋਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਆਏ ਸਨ, ਫਿਰ ਬਾਅਦ ਦੇ ਵਿੱਚ ਉਹਨਾਂ ਦੇ ਵਿੱਚੋਂ ਕਈ ਲੋਕ ਜਿਹੜੇ ਨਾ ਇੱਥੋਂ ਚੱਲ ਗਏ ਤੇ ਜਾਂਦਿਆਂ ਰਾਸਤੇ ਦੇ ਵਿੱਚ ਦਿੱਲੀ ਸ਼ਹਿਰ ਵੱਜਦਾ ਤੇ ਉਹ ਦਿੱਲੀ ਦੇ ਵਿੱਚ ਗਏ ਹਨ।
0: ਸੁੰਦਰੀ ਸਾਹਿਬ ਦੇਵੀ,
1: ਮਾਤਾ ਸੁੰਦਰੀ ਜੀ ਹੋ ਗਿਆ ਤੇ ਮਾਤਾ ਸਾਹਿਬ ਦੇਵੀ ਜੀ,
0: ਜਾਏ ਨਮੋ ਕੀ ਨੀ ਜੁਗ ਸੇਵੀ,
1: ਉਹਨਾਂ ਸੰਗਤਾਂ ਨੇ ਗੁਰਮੁਖ ਪਿਆਰਿਆਂ ਨੇ ਜਾ ਕਰਕੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨੀ ਕੀਤੀ
0: ਮਿਸ਼ਟਾਨ ਉਪਾਇਨ
1: ਰਾਖੀ ਤੇ ਕੁਛ ਮਿਸ਼ਟਾਨ ਉਪਾਇਨ ਭੇਟਾਵਾਂ ਆਦਿਕ ਮਾਤਾ ਜੀ ਦੇ ਅੱਗੇ ਰੱਖਣਾ ਕੀਤਾ
0: ਸਿੰਘਾਂ ਕੋ ਪੂਜਨ
1: ਤੇ ਵੇਖ ਕਰਕੇ ਮਾਤਾ ਜੀ ਨੇ ਉਹਨਾਂ ਸਿੰਘਾਂ ਦੇ ਤਾਈ ਵਚਨ ਕੀਤਾ ਪੁੱਛਣਾ ਕੀਤਾ
0: ਗੁਰ ਕੇ ਸੰਗੀ
1: ਤੇ ਉਸ ਵੇਲੇ ਉਹਨਾਂ ਨੂੰ ਵੇਖ ਕਰਕੇ ਮਾਤਾ ਜੀ ਉਹਨਾਂ ਦੇ ਮੱਥੇ ਦੇ ਉੱਤੇ ਕੁਛ ਵੱਟ ਪਏ ਮਾਤਾ ਜੀ ਇੱਕਦਮ ਨਾ ਇਹ ਜਹਿਨ ਚਿੰਤਨ ਦੇ ਵਿੱਚ ਚੱਲ ਗਏ ਉਹਨਾਂ ਸਿੰਘਾਂ ਦੇ ਦਰਸ਼ਨ ਕਰਕੇ ਮਾਤਾ ਜੀ ਨੇ ਕਿਹਾ ਕਿ ਸਿੰਘੋ ਖਾਲਸਾ ਜੀਓ ਤੁਸੀਂ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜ਼ੂਰੀਏ ਸਿੰਘ ਹੋ ਮਹਾਰਾਜ ਜੀ ਦੇ ਹਰ ਵੇਲੇ ਨਾਲ ਰਹਿਣ ਵਾਲੀਆਂ ਤੁਸੀਂ ਫੌਜਾਂ ਹੋ ਤੇ ਤੁਸੀਂ ਸਤਿਗੁਰੂ ਮਹਾਰਾਜ ਜੀ ਨੂੰ ਛੱਡ ਕਰਕੇ ਕਦੋਂ ਆਏ ਹੋ ਕਦੋਂ ਦੇ ਆਏ ਹੋਏ ਹੋ ਕੀ ਕਾਰਨ ਹੈ ਸਾਨੂੰ ਦੱਸਣਾ ਕਰੋ
0: ਸਜਲ ਦ੍ਰਿਗ ਜੋ
1: ਜਦੋਂ ਇਹ ਵਚਨ

0: ਜਿਹੜੀ ਹੈ ਸਾਰਾ ਜੋ ਇਤਿਹਾਸ ਇੱਥੇ ਮਹਾਰਾਜ ਜੀ ਨੇ ਕਿਸ ਤਰ੍ਹਾਂ ਕਾਰਨ ਕੀਤਾ, ਭਾਣਾ ਵਰਤਾਇਆ, ਇਹ ਸਾਰੀ ਗੱਲ ਗਾਥਾ ਜਿਹੜੀ ਹੈ ਉਹਨਾਂ ਨੇ ਮਾਤਾ ਜੀ ਦੇ ਤਾਂ ਹੀ ਦੱਸ ਦਿੱਤਾ।
1: ਸਤਿਗੁਰ ਆਪਣੇ ਸਦਨ ਸਿਧਾਰੇ
0: ਤੇ ਉਹਨਾਂ ਨੇ ਵਚਨ ਕੀਤਾ ਕਿ ਇਹ ਵੀ ਪਿਆਰਿਓ ਬਹੁਤ ਪਿਆਰਾ ਵਚਨ ਹੈ ਕਿ ਸਤਿਗੁਰੂ ਮਹਾਰਾਜ ਆਪਣੇ ਨਿੱਜ ਘਰ ਨੂੰ ਗਏ ਹਨ। ਅੱਜ ਵੀ ਪਿਆਰਿਓ ਕੋਈ ਮਹਾਂਪੁਰਖ ਜਦੋਂ ਚਲਾਣਾ ਕਰ ਜਾਵੇ ਤੇ ਉਸ ਵੇਲੇ ਇਹ ਵੀ ਇੱਕ ਪਿਆਰਾ ਵਚਨ ਕਿਹਾ ਜਾਂਦਾ ਕਿ ਜੀ ਉਹ ਤਾਂ ਆਪਣੇ ਨਿੱਜ ਘਰ ਨੂੰ ਚੱਲ ਗਏ, ਜਿਹਨੂੰ ਆਪਾਂ ਸੱਚਖੰਡ ਬੋਲਦੇ ਹਾਂ। ਸੋ ਸਿੰਘਾਂ ਨੇ ਵਚਨ ਕੀਤਾ, ਮਾਤਾ ਜੀ ਸਤਿਗੁਰੂ ਮਹਾਰਾਜ ਜਿਸ ਦਰ ਘਰ ਤੋਂ ਆਏ, ਭਾਵ ਕੇ ਮਹਾਰਾਜ ਜੀ ਦਾ ਦਰ ਘਰ ਕਿਹੜਾ ਹੈ, ਹਰਖ ਅਨੰਤ ਸ਼ੋਕ ਨਹੀਂ ਬੀਆ ਸੋ ਘਰ ਗੁਰ ਨਾਨਕ ਕਹੁ ਦੀਆ। ਉਹ ਆਨੰਦ ਰੂਪੀ ਘਰ ਜਿਹੜਾ, ਉਹ ਸੱਚਖੰਡ ਰੂਪੀ, ਉਹ ਸਰੂਪ ਰੂਪੀ ਮਹਿਲ ਜਿਹੜਾ ਹੈ ਜੋ ਸਤਿਗੁਰੂ ਮਹਾਰਾਜ ਨੂੰ ਪ੍ਰਾਪਤ ਹੋਇਆ, ਸਤਿਗੁਰੂ ਮਹਾਰਾਜ ਆਪਣੇ ਨਿੱਜ ਘਰ ਸੱਚਖੰਡ ਜਾ ਵਿਰਾਜਮਾਨ
1: ਹੋਏ। ਪਧਾਰੇ
0: ਕਹਿਣ ਲੱਗੇ, ਮਾਤਾ ਜੀ ਅਸੀਂ ਤਾਂ ਪ੍ਰਦੇਸ਼ ਦੇ ਵਿੱਚ ਅਨਾਥ ਹੋ ਗਏ ਤੇ ਅਨਾਥ ਹੋ ਕਰਕੇ ਹੁਣ ਅਸੀਂ ਵਾਪਸ ਜਾ ਰਹੇ ਹਾਂ, ਤੁਹਾਡੇ ਕੋਲ ਆਏ
1: ਹਾਂ। ਤੇ
0: ਨਾਲ ਉਹਨਾਂ ਨੇ ਵਚਨ ਕੀਤਾ, ਮਾਤਾ ਜੀ ਨੇ ਕਿਹਾ ਭਾਣਾ ਕਿਸ ਤਰ੍ਹਾਂ ਵਰਤਾਇਆ, ਤੇ ਉਹਨਾਂ ਸਿੰਘਾਂ ਨੇ ਵਚਨ ਕੀਤਾ ਕਿ ਸਤਿਗੁਰੂ ਮਹਾਰਾਜ ਆਪ ਕਨਾਤ ਤਾਨ ਕਰਕੇ ਚਿਖਾ ਰਚਨੀ ਕੀਤੀ।
1: ਮਿਲੇ ਅਚੰਭੇ
0: ਤੇ ਇਹ ਵੇਖ ਕਰਕੇ ਨਾ ਸਾਰੇ ਲੋਕ ਬਹੁਤ ਉਹਨਾਂ ਨੇ ਅਚੰਭਾ ਪ੍ਰਾਪਤ ਕਰਨਾ ਕੀਤਾ
1: ਤੇ ਕੁਛ
0: ਤੇ ਵਚਨ ਕੀਤੋ ਨੇ ਕਿ ਸਤਿਗੁਰੂ ਮਹਾਰਾਜ ਤੇ ਮਾਤਾ ਜੀ ਨੇ ਸਾਰੀ ਵਾਰਦਾਤ ਪੁੱਛੀ ਹੈ ਕਿ ਮਹਾਰਾਜ ਜੀ ਕਿਸ ਤਰ੍ਹਾਂ ਇਹ ਭਾਣਾ ਵਰਤਿਆ। ਉਹਨਾਂ ਨੇ ਉਹ ਤੀਰ ਦੀ ਸਾਰੀ ਗੱਲ ਦੱਸ ਦਿੱਤੀ ਹੈ, ਪਠਾਨ ਦੀ ਵੀ ਗੱਲ ਦੱਸ ਦਿੱਤੀ ਹੈ, ਲੇਕਿਨ ਜਦੋਂ ਭਾਣਾ ਵਰਤਾਉਣਾ ਸੱਚਖੰਡ ਜਾਣਾ ਤੇ ਸਿੰਘਾਂ ਨੇ ਵਚਨ ਕੀਤਾ, ਮਾਤ ਜੀ ਸਤਿਗੁਰੂ ਮਹਾਰਾਜ ਜੀ ਨੇ ਇੱਕ ਬਹੁਤ ਅਸਚਰਜਤਾ ਵਾਲਾ ਚੋਜ ਵਰਤਾਇਆ ਹੈ, ਕਨਾਤ ਤਾਨਣੀ ਕੀਤੀ ਹੈ। ਪਹਿਲਾਂ ਹੀ ਅੰਤਮ ਸਮੱਗਰੀ ਸਾਰੀ ਜਿਹੜੀ ਹੈ ਚੰਦਨ ਦੀ ਚਿਖਾ ਆਦਿਕ ਦਾ ਗੁਰੂ ਮਹਾਰਾਜ ਜੀ ਨੇ ਅੰਦਰ ਪ੍ਰਬੰਧ ਕਰਨਾ ਕੀਤਾ, ਸਾਨੂੰ ਸਾਰਿਆਂ ਨੂੰ ਬਾਹਰ ਕਰ ਦਿੱਤਾ, ਕਿਹਾ ਕਿ ਭਾਈ ਤੁਸੀਂ ਬਾਹਰ ਹੋ ਜਾਓ, ਬਾਹਰ ਚੱਲ ਜਾਓ ਤੇ ਲਾਗੇ ਹੋ ਕਰਕੇ ਤੇ ਗੁਰਬਾਣੀ ਦਾ ਵੱਧ ਤੋਂ ਵੱਧ ਜਾਪ ਕਰਨਾ ਕਰੋ, ਸਿਮਰਨ ਕਰਨਾ ਕਰੋ। ਅਸੀਂ ਤਾਂ ਬਾਹਰ ਹੀ ਸਿਮਰਨ ਕਰਦੇ ਬਾਣੀ ਪੜ੍ਹਦੇ ਰਹਿ ਗਏ, ਕੀ ਵੇਖਿਆ ਅਚਨ ਚੇਤ, ਉਹੀ ਕਨਾਤ ਦੇ ਵਿੱਚੋਂ ਅੱਗ ਦੀਆਂ ਲਾਟਾਂ ਉੱਠਣੀਆਂ ਸ਼ੁਰੂ ਹੋ ਗਈਆਂ ਜੋ ਆਕਾਸ਼ ਦੇ ਵੱਲ ਗਈਆਂ। ਮਾਤਾ ਜੀ ਨੇ ਕਿਹਾ ਕਿ ਕਿਹਨੇ ਲਾਂਬੂ ਲਾਇਆ, ਕਿਹਨੇ ਚਿਖਾਂ ਨੂੰ ਪੰਚੰਡਾ ਪ੍ਰਜਲਿਤ ਕੀਤਾ। ਕਹਿਣ ਲੱਗੇ, ਮਾਤਾ ਜੀ ਕੁਛ ਨਹੀਂ ਪਤਾ ਅੰਦਰ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਭਾਣਾ ਵਰਤਾਇਆ ਹੈ।
1: ਅਸਥੀ ਆਯੁਧ ਸਮਦਾਇਓ,
0: ਫਿਰ ਉਹ ਤੋਂ ਬਾਅਦ ਜਦੋਂ ਅਸੀਂ ਅੰਦਰ ਗਏ ਨਾ ਤੇ ਉਸ ਵੇਲੇ ਸਾਨੂੰ ਮਹਾਰਾਜ ਜੀ ਦੀਆਂ ਕੋਈ ਅਸਥੀ ਫੁੱਲ ਆਦਿਕ ਨਹੀਂ ਪ੍ਰਾਪਤ ਹੋਇਆ, ਸ਼ਸਤਰ ਆਦਿਕ ਵੀ ਪ੍ਰਾਪਤ ਨਹੀਂ ਹੋਏ ਹਨ। ਜਿਹੜਾ ਮਹਾਰਾਜ ਜੀ ਦਾ ਕੁਮੈਦ ਘੋੜਾ ਜਿਹੜਾ ਹੈ ਉਹ ਵੀ ਤਬੇਲੇ ਦੇ ਵਿੱਚੋਂ ਜਿਹੜਾ ਗਾਇਬ ਹੋ ਗਿਆ। ਇੰਜ ਲੱਗਿਆ ਕਿ ਇਹ ਭਾਵਨਾ ਕਿ ਸਤਿਗੁਰੂ ਮਹਾਰਾਜ ਇਹ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਗਏ,
1: ਰਾਮਚੰਦਰ ਸ਼੍ਰੀ ਕ੍ਰਿਸ਼ਨ।
0: ਜਿਸ ਤਰ੍ਹਾਂ ਕਿ ਸੰਸਾਰ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਕ੍ਰਿਸ਼ਨ ਭਗਵਾਨ ਜੀ ਜੋ ਹਨ, ਸਾਧ ਸੰਗਤ ਜੀ ਵਿਸ਼ਨੂੰ ਜੀ ਦੇ 24 ਅਵਤਾਰਾਂ ਦੇ ਵਿੱਚੋਂ ਤੇ ਇਹ 10 ਅਵਤਾਰ ਜਿਹੜੇ ਹਨ, ਜਿਸ ਤਰ੍ਹਾਂ ਕਿ ਬਚਨ ਆਉਂਦਾ ਨਾ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ, ਇਨ ਮੈਂ ਸ੍ਰੇਸ਼ਟ ਸੋ 10 ਅਵਤਾਰਾਂ, ਜਿਨ ਮੈਂ ਰਮਿਆ ਰਾਮ ਹਮਾਰਾ। ਇਹਨਾਂ ਅਵਤਾਰੀਆਂ ਦੇ ਵਿੱਚ 10 ਅਵਤਾਰ ਜਿਹੜੇ ਸਭ ਤੋਂ ਪ੍ਰਮੁੱਖ ਸ੍ਰੇਸ਼

0: ਕੇ ਚੋਲਾ ਤਿਆਗ ਕਰਕੇ ਉਹ ਵੀ ਸੱਚਖੰਡ ਨੂੰ ਗਏ ਹਨ। ਇਸ ਸੰਸਾਰ ਦੇ ਵਿੱਚ ਇੰਨੇ ਲੋਕ ਆਏ ਹਨ, ਜਿਤੇ ਰਾਮ ਹੋਏ ਸਭੇ ਅੰਤ ਮੂਏ। ਜਿੰਨੇ ਰਾਮ ਹੋਏ, ਜਿੰਨੇ ਕ੍ਰਿਸ਼ਨ ਹੋਏ, ਨਰਸਿੰਘਾ ਅਵਤਾਰੰਗ ਵਹਿ ਕਾਲ ਘਾਰੰਗ, ਭਾਵ ਕੇ ਨਰਸਿੰਘ ਅਵਤਾਰ ਹੋਇਆ, ਬੋਧ ਅਵਤਾਰ ਹੋਇਆ, ਇਹ ਸਾਰੇ ਅਵਤਾਰ ਜਿਹੜੇ ਆਏ ਸੰਸਾਰ ਦੇ ਵਿੱਚ, ਇਹਨਾਂ ਨੇ ਕਾਰਜ ਕਰਨੇ ਕੀਤੇ ਤੇ ਸਮਾਂ ਪ੍ਰਾਪਤ ਕਰਕੇ ਉਹ ਵੀ ਸੱਚਖੰਡ ਜਾ ਵਿਰਾਜਮਾਨ ਹੋਏ ਹਨ।
1: ਸ਼ੁਭ ਦੇ ਉਪਦੇਸ਼
0: ਉਹਨਾਂ ਅਵਤਾਰੀਆਂ ਨੇ ਕੀ ਕੀਤਾ, ਮਾਤ ਲੋਕ ਦੇ ਵਿੱਚ ਆ ਕਰਕੇ ਲੋਕਾਂ ਨੂੰ ਸ਼ੁਭ ਉਪਦੇਸ਼ ਦੀ ਦਾਤ ਦਿੱਤੀ ਹੈ।
1: ਸਤਿਗੁਰ ਪਹੁੰਚੇ ਨਿਜ ਦੇਸ਼ ਤਿਮ ਸਤਿਗੁਰ ਪਹੁੰਚੇ ਨਿਜ ਦੇਸ਼।
0: ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜਿਹੜੇ ਦੇਸ਼ ਤੋਂ ਆਏ ਸੀ ਨਾ, ਸੱਚਖੰਡ ਤੋਂ ਆਏ ਤੇ ਵਾਪਸ ਉਪਦੇਸ਼ ਦੇ ਕਰਕੇ ਆਪਣਾ ਕਾਰਜ ਕਰਕੇ ਸਤਿਗੁਰੂ ਮਹਾਰਾਜ ਸੱਚਖੰਡ ਜਾ ਵਿਰਾਜਮਾਨ ਹੋਏ ਹਨ। ਹੁਣ ਜੋ ਦੋਵੇਂ ਮਹਾਰਾਜ ਜੀ ਦੇ ਜਿਹੜੇ ਧਰਮ ਸੰਪਤਨੀ ਜੋ ਮਹਿਲਾ ਹਨ, ਜਦੋਂ ਇਹਨਾਂ ਨੇ ਸਰਵਣ ਕਰਨਾ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਨੇ ਚਲਾਣਾ ਕਰਨਾ ਕੀਤਾ, ਤੇ ਉਸ ਵੇਲੇ ਬਹੁਤ ਜ਼ਿਆਦਾ ਇਹਨਾਂ ਨੂੰ

0: ਲੱਗ ਰਿਹਾ ਕਿ ਭਾਈ ਸ਼ੌਕ ਦੀਆਂ ਧਾਰਾਂ ਜਿਹੜੀਆਂ ਹਨ ਉਹ ਵਹਿ
1: ਤੁਰੀਆਂ।
0: ਉਸ ਵੇਲੇ ਦਰਵਾਜ਼ੇ ਖੁੱਲੇ ਸੀ ਸਾਧ ਸੰਗਤ ਜੀ, ਤੇ ਉਹਨਾਂ ਨੇ ਜਿਹੜਾ ਹੈ ਰੁਦਨ ਕਰਨਾ ਕੀਤਾ। ਬਹੁਤ ਇੱਕਦਮ ਜਦੋਂ ਇਹ ਬਚਨ ਕੰਨਾਂ ਦੇ ਵਿੱਚ ਪਏ, ਆਪਣੇ ਆਪ ਨੂੰ ਸਾਂਭ ਨਹੀਂ ਸਕੇ ਹਨ, ਤੇ ਉਹਨਾਂ ਨੇ ਆਪਣਾ ਵੈਰਾਗ ਜਿਹੜਾ ਹੈ ਪ੍ਰਗਟ ਕਰਨਾ ਕੀਤਾ। ਕਹਿਣ ਲੱਗੇ ਕਿ ਸਤਿਗੁਰੂ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਹੈ ਪਤੀ ਸਤਿਗੁਰੂ ਮਹਾਰਾਜ।

0: ਵਿੱਚ ਵੀ ਸਾਨੂੰ ਆਪ ਜੀ ਨੇ ਆਪਣੇ ਤੋਂ ਦੂਰ ਕਰ ਦਿੱਤਾ, ਸਾਨੂੰ ਆਪਣੇ ਅੰਤਮ ਦਰਸ਼ਨ ਤੋਂ ਵੀ ਆਪ ਜੀ ਨੇ ਵਾਂਝਾ ਰੱਖਣਾ ਕੀਤਾ। ਤੇ ਕਹਿਣ ਲੱਗੇ ਕਿ ਭਾਈ ਅਸੀਂ ਤਾਂ ਹਾਰ ਚੁੱਕੇ ਹਾਂ, ਹੁਣ ਇਸ ਤੋਂ ਵੱਡਾ ਕੀ ਦੁੱਖ ਹੋ ਸਕਦਾ ਕਿ ਪਤੀ ਸਤਿਗੁਰੂ ਮਹਾਰਾਜ ਜੀ ਹਨ। ਤੇ ਇਹੀ ਸਾਧ ਸੰਗਤ ਜੀ ਇਹ ਹੁੰਦਾ ਨਾ, ਕਈ ਵਾਰੀ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਹਾਂ, ਕੋਈ ਬੰਦਾ ਜਦੋਂ ਚਲਾਣਾ ਕਰਨ ਤੋਂ ਪਹਿਲਾਂ ਤੇ ਆਪਾਂ ਕਹਿ ਦਿੰਦੇ ਹਾਂ ਕਿ ਚਲੋ ਜੀ ਇੱਕ ਵਾਰੀ ਉਹਦੇ ਅੰਤਮ ਦਰਸ਼ਨ ਤਾਂ ਕਰ ਲਈਏ, ਮਨ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ। ਲੇਕਿਨ ਕਹਿਣ ਲੱਗੇ ਸਤਿਗੁਰੂ ਮਹਾਰਾਜ, ਆਪ ਜੀ ਨੂੰ ਪਤਾ ਸੀ ਕਿ ਆਪ ਜੀ ਨੇ ਸੱਚਖੰਡ ਚੱਲ ਜਾਣਾ ਹੈ, ਦੱਖਣ ਦੇ ਵਿੱਚ ਜਾ ਕਰਕੇ ਭਾਣਾ ਵਰਤਾਉਣਾ ਹੈ, ਤੇ ਆਪ ਜੀ ਸਾਨੂੰ ਆਪਣੇ ਨਾਲ ਵੀ ਨਹੀਂ ਲੈ ਕੇ ਗਏ। ਮਾਤਾ ਸਾਹਿਬ ਦੇਵਾਂ ਜੀ ਉਹ ਬੇਨਤੀ ਕਰਦੇ ਕਿ ਸਤਿਗੁਰੂ ਮਹਾਰਾਜ ਮੈਂ ਤਾਂ ਨਾਲ ਸੀ, ਆਪ ਜੀ ਜਾਣੀ ਜਾਣ ਤੁਹਾਨੂੰ ਪਤਾ, ਤੇ ਆਪ ਜੀ ਨੇ ਪਹਿਲਾਂ ਹੀ ਮੈਨੂੰ ਤੋਰ ਦਿੱਤਾ, ਪਹਿਲਾਂ ਹੀ ਭੇਜ ਦਿੱਤਾ, ਜੇ ਮੈਂ ਰਹਿ ਪੈਂਦੀ ਤੇ ਆਪ ਜੀ ਦੇ ਮੈਨੇ ਅੰਤਮ ਦਰਸ਼ਨ ਕਰਨੇ ਸਨ। ਇਹ ਕਿੰਨਾ ਵੱਡਾ ਸਾਨੂੰ ਸੋਗ ਦੇ ਕਰਕੇ ਗਏ ਕਿ ਅੰਤਲੇ ਸਮੇਂ ਦੇ ਵਿੱਚ ਤੁਹਾਡੇ ਅਸਾਂ ਨੇ ਖੁੱਲੇ ਦਰਸ਼ਨ ਦੀਦਾਰੇ ਵੀ ਨਹੀਂ ਕਰਨੇ ਕੀਤੇ।
1: ਸਿੱਖ ਆਵਹਿ ਨਰ ਨਾਰੀ
0: ਸੁਣ ਸੁਣ ਕਰਕੇ ਪਿਆਰਿਓ, ਦਿੱਲੀ ਦੇ ਵਿੱਚ ਇਹ ਗੱਲ ਜਦੋਂ ਅੱਗ ਵਾਂਗੂ ਫੈਲ ਗਈ, ਸਾਰੀਆਂ ਸੰਗਤਾਂ ਨੂੰ ਪਤਾ ਚੱਲ ਗਿਆ, ਲੋਕ ਸ਼ੋਕ ਪ੍ਰਗਟ ਕਰਨ ਦੇ ਲਈ, ਵੈਰਾਗ ਕਰਨ ਦੇ ਲਈ ਪਿਆਰਿਓ ਤੇ ਮਾਤਾ ਜੀ ਦੇ ਕੋਲ ਚੱਲ ਚੱਲ ਕਰਕੇ ਆ ਰਹੇ ਹਨ।
1: ਬੈਠ ਸੂਰ
0: ਉਹ ਲਾਗੇ ਹੋ ਕਰਕੇ, ਕਿਉਂਕਿ ਮਾਤਾ ਜੀ ਦੇ ਕੋਲ ਤਾਂ ਬੀਬੀਆਂ ਨੇ ਹੀ ਆਉਣਾ ਹੈ, ਤੇ ਸ਼ੋਕ ਆਦਿਕ ਅੱਜ ਵੀ ਸਾਧ ਸੰਗਤ ਜੀ ਦੇਖੋ ਕੋਈ ਚਲਾਣਾ ਕਰ ਜਾਵੇ ਤੇ ਆਪਾਂ ਬੰਦਿਆਂ ਦਾ ਤਾਂ ਜ਼ਿਆਦਾ ਨਹੀਂ ਹੁੰਦਾ, ਲੇਕਿਨ ਬੀਬੀਆਂ ਜਿਹੜੀਆਂ ਜਦੋਂ ਮਿਲਦੀਆਂ ਤੇ ਇੱਕ ਵਾਰੀ ਫਿਰ ਤੋਂ ਵੈਰਾਗ ਜਿਹੜਾ ਹੈ ਉਹਨਾਂ ਦੇ ਅੰਦਰ ਝਲਕ ਕਰਕੇ ਆਉਂਦਾ ਹੈ। ਮਾਤਾ ਜੀ ਬੈਠੇ ਹੋਏ, ਸੰਗਤਾਂ ਆ ਕਰਕੇ ਤੇ ਉਹ ਵਿਰਾਗ ਪ੍ਰਗਟ ਕਰਦੀਆਂ, ਮਾਤਾ ਜੀ ਔਰ ਦੀਨ ਮਨਾ ਹੁੰਦੇ ਹਨ। ਹਰ ਕੋਈ ਆ ਕਰਕੇ ਇਹੀ ਕਹਿੰਦਾ ਕਿ ਇਹ ਮਹਾਰਾਜ ਜੀ ਨੇ ਕੀ ਭਾਣਾ ਵਰਤਾਇਆ, ਕੀ ਅਸਚਰਜਤਾ ਦੀ ਖੇਡ ਰਚਨੀ ਕੀਤੀ, ਕਿੱਥੇ ਚੱਲ ਗਏ ਹਨ। ਸਾਰੇ ਕਹਿੰਦੇ ਕਿ ਦੇਖੋ ਇਹ ਮਹਾਰਾਜ ਜੀ ਦਾ ਜੋ ਭਾਣਾ ਵਰਤਾਇਆ, ਚਲੋ ਇੱਥੋਂ ਦੂਰ ਸੀ ਸਤਿਗੁਰੂ ਮਹਾਰਾਜ, ਲੇਕਿਨ ਮਨ ਦੇ ਵਿੱਚ ਹੁੰਦਾ ਸੀ ਨਾ ਕੋਈ ਗੱਲ ਨਹੀਂ ਹੈ ਭਾਈ ਕਿ ਉੱਥੇ ਦੱਖਣ ਦੇ ਵਿੱਚ ਮੌਜੂਦ ਹਨ, ਚਲੋ ਵਾਪਸ ਆਉਣਗੇ, ਚਲੋ ਕਦੇ ਨਾ ਕਦੇ ਤਾਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਣਗੇ, ਦੀਦਾਰੇ ਹੋਣਗੇ। ਲੇਕਿਨ ਹੁਣ ਸਤਿਗੁਰੂ ਮਹਾਰਾਜ ਜੀ ਨੇ ਸਦੀਵੀ ਵਿਛੋੜਾ ਦੇ ਦਿੱਤਾ, ਇੱਕ ਵਾਰੀ ਕੋਈ ਬੰਦਾ ਪਿਆਰਿਓ ਤਨ ਕਰਕੇ ਚਲਾਣਾ ਕਰ ਜਾਵੇ, ਫਿਰ ਉਸ ਰੂਪ ਦੇ ਵਿੱਚ ਆਪਾਂ ਉਹਦੇ ਦਰਸ਼ਨ ਨਹੀਂ ਕਰ ਸਕਦੇ ਹਾਂ। ਤੇ ਜੋ ਮਹਾਰਾਜ ਨੇ ਕਿਹਾ ਨਾ, ਬਾਬਾ ਬੋਲਤੇ ਥੇ ਤੇ ਕਹਾਂ ਗਏ, ਭਾਵ ਕਿ ਜਿਹੜਾ ਬੋਲਦਾ ਸੀ ਨਾ ਕਿ ਭਾਈ ਉਹ ਅੱਜ ਕਿੱਥੇ ਚੱਲ ਗਿਆ। ਬੇਸ਼ੱਕ ਪਿਆਰਿਓ ਜਿਨ੍ਹਾਂ ਦੇ ਨਾਲ ਰਹਿੰਦੇ ਹਾਂ ਵਿਚਰਦੇ ਹਾਂ, ਲੇਕਿਨ ਇੱਕ ਵਾਰੀ ਵਿਛੋੜਾ ਜੇ ਹੋ ਗਿਆ ਦੁਬਾਰਾ ਉਸ ਰੂਪ ਦੇ ਵਿੱਚ ਉਹਦੇ ਦਰਸ਼ਨ ਨਹੀਂ ਹੋ ਸਕਦੇ। ਸੰਗਤਾਂ ਵਿਰਲਾਪ ਕਰਦੀਆਂ, ਬੇਨਤੀਆਂ ਕਰਦੀਆਂ ਕਿ ਮਾਤਾ ਜੀ ਚਲੋ ਇਹ ਤਾਂ ਹੁੰਦਾ ਸੀ ਕਿ ਚਲੋ ਕਦੇ ਨਾ ਕਦੇ ਤੇ ਮਹਾਰਾਜ ਜੀ ਦੇ ਦਰਸ਼ਨ ਹੋਣਗੇ, ਕਦੇ ਨਾ ਕਦੇ ਦੱਖਣ ਤੋਂ ਮਹਾਰਾਜ ਜੀ ਵਾਪਸ ਆਉਣਗੇ, ਇੱਥੇ ਆਉਣਗੇ, ਪੰਜਾਬ ਜਾਣਗੇ, ਉਸ ਵੇਲੇ ਦਰਸ਼ਨ ਕਰਨਾ।

ਹਨ, ਉਹਨਾਂ ਨੂੰ ਸਿਮਰਦੇ ਹਨ, ਯਾਦ ਕਰਦੇ ਹਨ। ਸਾਰੇ ਇਹੀ ਕਹਿੰਦੇ ਕਿ ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਸਦੀਵੀ ਵਿਛੋੜਾ ਦੇ ਦਿੱਤਾ। ਜੈ ਸਾਹਿਬ ਦੇਵੀ, ਮਾਤਾ ਸਾਹਿਬ ਦੇਵੀ ਜੀ ਨੇ ਸਤਿਗੁਰੂ ਮਹਾਰਾਜ ਜੀ ਦਾ ਸੱਚਖੰਡ ਗਮਨ ਪਿਆਨਾ ਜਦੋਂ

0: ਦਿਵਸ
1: ਉਹ ਤੋਂ ਬਾਦਲਾ ਜ਼ਿਆਦਾ ਸਮਾਂ ਜਿਹੜਾ ਹੈ ਜਪ ਤਪ ਕਰਦਿਆਂ ਹੀ ਇਕਾਂਤ ਦੇ ਵਿੱਚ ਰਹਿੰਦਿਆਂ ਹੀ ਸਾਧ ਸੰਗਤ ਜੀ ਉਹਨਾਂ ਨੇ ਬਤੀਤ ਕਰਨਾ ਕੀਤਾ।
0: ਅਲਪ ਅਲਪ ਹੀ ਖਾਵੇ,
1: ਬਹੁਤ ਥੋੜਾ ਸਵੈ ਥੋੜਾ ਹੀ ਖਾਵੇ, ਭਾਵ ਕੇ ਨਿਮਿਤ ਮਾਤਰ ਪ੍ਰਸ਼ਾਦਾ ਛਕਣਾ, ਨਿਮਿਤ ਮਾਤਰ ਆਰਾਮ ਕਰਨਾ, ਜ਼ਿਆਦਾ ਸਮਾਂ ਵੱਧ ਤੋਂ ਵੱਧ ਭਜਨ ਬੰਦਗੀ ਕਰੀ ਜਾਣਾ ਕਰੀ ਜਾਣਾ। ਜੋ ਮਹਾਰਾਜ ਨੇ ਵਚਨ ਕੀਤਾ ਸੀ ਨਾ ਕਿ ਸਾਹਿਬ ਦੇਵਾਂ ਕਿ ਜੇ ਤੂੰ ਸਾਡੇ ਦਰਸ਼ਨ ਕਰਨੇ ਹਨ, ਇਹ ਸ਼ਾਸਤਰ ਅਸੀਂ ਤੁਹਾਨੂੰ ਦੇ ਰਹੇ ਹਾਂ, ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਬਾਣੀ ਦਾ ਜਾਪ ਕਰਕੇ ਇਹ ਸ਼ਸਤਰਾਂ ਦਾ ਉੱਤੇ ਜਿਹੜਾ ਵਸਤਰ ਰੱਖਿਆ ਹੋਇਆ, ਪਰਦਾ ਲਾਇਆ ਹੋਇਆ, ਕੱਪੜਾ ਰੱਖਿਆ ਹੋਇਆ, ਉਹਨੂੰ ਲਾ ਕਰਕੇ ਜਦੋਂ ਸ਼ਸਤਰਾਂ ਦੇ ਦਰਸ਼ਨ ਕਰੋਗੇ, ਇਹ ਸ਼ਸਤਰਾਂ ਦੇ ਵਿੱਚੋਂ ਤੁਹਾਨੂੰ ਸਾਡੇ ਦਰਸ਼ਨਾਂ ਦੀ ਪ੍ਰਾਪਤੀ ਹੋਵੇਗੀ। ਇਹ ਮਹਾਰਾਜ ਜੀ ਨੇ ਕਹਿ ਕਰਕੇ ਵਚਨ ਕਰਕੇ ਤੋਰਨਾ ਕੀਤਾ। ਉਹ ਤੋਂ ਬਾਅਦ ਪਿਆਰਿਓ ਮਾਤਾ ਸਾਹਿਬ ਦੇਵੀ ਜੀ ਜੋ ਹਨ ਰੋਜ਼ ਇਸ ਤਰ੍ਹਾਂ ਹੀ ਕਰਿਆ ਕਰਦੇ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਕੇ, ਬਾਣੀ ਦਾ ਜਾਪ ਕਰਕੇ, ਉਹ ਛੇਵੇਂ ਪਾਤਸ਼ਾਹ ਜੀ ਦੇ ਜਿਹੜੇ ਸ਼ਾਸਤਰ ਜਿਹੜੇ ਹਨ ਉਹਦੇ ਦਰਸ਼ਨ ਕਰਿਆ ਕਰਦੇ, ਉਹਨਾਂ ਦੇ ਵਿੱਚੋਂ ਮਹਾਰਾਜ ਜੀ ਦੇ ਦਰਸ਼ਨਾਂ ਦੀ ਪ੍ਰਾਪਤੀ ਹੁੰਦੀ, ਤਾਂ ਜਾ ਕਰਕੇ ਪ੍ਰਸ਼ਾਦਾ ਪਾਣੀ ਛਕਿਆ ਕਰਦੇ ਹਨ।
0: ਧਿਆਨ ਪਰਾਇਣ ਪੀ,
1: ਜਦੋਂ ਤੋਂ ਪਤਾ ਚੱਲ ਗਿਆ ਕਿ ਸਤਿਗੁਰੂ ਮਹਾਰਾਜ ਸੱਚਖੰਡ ਜਾ ਵਿਰਾਜਮਾਨ ਹੋਏ, ਉਹ ਤੋਂ ਬਾਅਦ ਸਦਾ ਸਤਿਗੁਰੂ ਮਹਾਰਾਜ ਜੀ ਦੇ ਧਿਆਨ ਦੇ ਵਿੱਚ ਹੀ ਰਿਹਾ ਕਰਦੇ। ਤੇ ਇਸ ਤਰ੍ਹਾਂ ਪਿਆਰਿਓ ਵਿਛੋੜੇ ਦੀ ਅੱਗ, ਵਿਛੋੜੇ ਦਾ ਵੈਰਾਗ ਮਨ ਦੇ ਵਿੱਚ ਲੱਗਿਆ ਹੋਇਆ। ਮਾਤਾ ਸੁੰਦਰੀ ਜੀ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸਮਝਾਉਣਾ ਕੀਤਾ ਕਿ ਭਾਈ ਤੁਸੀਂ ਇੰਨਾ ਦੀਨ ਮਨਾ ਕਿਉਂ ਹੁੰਦੇ ਹੋ,
0: ਭੋਜਨ ਖਾ।
1: ਫਿਰ ਵੀ ਪਿਆਰਿਓ ਉਹ ਬਹੁਤ ਥੋੜਾ ਪ੍ਰਸ਼ਾਦਾ ਪਾਣੀ ਛਕਦੇ, ਬਹੁਤ ਥੋੜਾ ਵਿਸ਼ਰਾਮ ਕਰਦੇ, ਸਦਾ ਸਤਿਗੁਰੂ ਮਹਾਰਾਜ ਜੀ ਦੀ ਯਾਦ ਵਿੱਚ ਬਤੀਤ ਕਰਦੇ ਹਨ। ਉਸ ਇਲਾਕੇ ਦੇ ਵਿੱਚ ਜਿੰਨੇ ਵੀ ਸਿੱਖ ਸਿੱਖਣੀਆਂ ਜਿਹੜੀਆਂ ਉਹ ਆ ਆ ਕਰਕੇ ਮਾਤਾ ਜੀ ਦੇ ਅੱਗੇ ਸੀਸ ਨਿਵਾਉਂਦੀਆਂ, ਤਰ੍ਹਾਂ ਤਰ੍ਹਾਂ ਦੇ ਨਾਲ ਆ ਕਰਕੇ ਉਹ ਮਾਤਾ ਜੀ ਦੀ ਸੇਵਾ ਕਰਦੇ।

ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕਾ ਬਲ ਜਾਈਆਂ। ਇਸ ਤਰ੍ਹਾਂ ਮਾਤਾ ਜੀ ਸਤਿਗੁਰੂ ਮਹਾਰਾਜ ਜੀ ਦੀਆਂ ਕਥਾ ਕਹਾਣੀਆਂ, ਉਹਨਾਂ ਦਾ ਇਤਿਹਾਸ ਜਿਹੜਾ ਸੰਗਤਾਂ ਨੂੰ

0: ਨਿਮਖ ਨਾ ਕੀ ਜੈ ਢੀਲਾ। ਨਿਮਖ ਮਾਤਰ ਵੀ ਸਮਾਂ ਜਿਹੜਾ ਢਿੱਲ ਮੱਠ ਨਹੀਂ ਕਰਨੀ ਚਾਹੀਦੀ ਹੈ, ਦਿਨ ਰਾਤ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਚਾਹੀਦਾ। ਇਹ ਸਾਰੀ ਕਥਾ ਜਿਹੜੀ ਹੈ ਭਾਈ ਰਾਮ ਕੁਵਰ ਜੀ, ਭਾਈ ਰਾਮ ਕੁਵਰ ਜੀ ਇਹ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ ਬੰਸ਼ ਦੇ ਵਿੱਚੋਂ ਜੋ ਉਹਨਾਂ ਨੇ ਇਹ ਕਥਾ ਨੂੰ ਵਰਣਨ ਕਰਨਾ ਕੀਤਾ। ਹੁਣ ਪਿਆਰਿਓ ਦੇਖੋ ਇੱਕ ਗੱਲ, ਇਹ ਨੋਟ ਕਰਨ ਵਾਲੀ ਗੱਲ ਹੈ। ਇੱਕ ਗੱਲ ਹੁੰਦੀ ਹੈ ਪਿਆਰਿਓ, ਚਲੋ ਕਿ ਮਨ ਘੜਤ ਕੋਈ ਕਹਾਣੀ ਬਣਾ ਕਰਕੇ ਦੱਸ ਦੇਣਾ, ਇੱਕ ਪਿਆਰਿਓ ਪੱਕੇ ਸਰੋਤ ਜਿਹੜੇ ਹਨ ਇਹਨੂੰ ਸਰੋਤ ਬੋਲਦੇ ਆ, ਸਰੋਤ ਦੱਸਣਾ ਕਿ ਜੀ ਮੈਂ ਤਾਂ ਨਹੀਂ ਸੀ, ਮੈਨੂੰ ਫਲਾਣੇ ਨੇ ਦੱਸਿਆ। ਫਿਰ ਕੋਈ ਪੁੱਛਿਆ ਜੀ ਉਹ ਫਲਾਣਾ, ਉਹ ਜੀ ਫਲਾਣਾ ਉਸ ਵੇਲੇ ਉੱਥੇ ਮੌਜੂਦ ਸੀ। ਸੋ ਇਸ ਤਰ੍ਹਾਂ ਆਪ ਨੂੰ ਪਤਾ ਹੋਵੇਗਾ ਕਿ ਭਾਈ ਰਾਮ ਕੁਵਰ ਜੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਇਸ ਅਸਥਾਨ ਤੱਕ ਆਏ ਸੀ ਤੇ ਉਹਨਾਂ ਨੇ ਤੇ ਮਾਤਾ ਸਾਹਿਬ ਜੀ ਦਾ ਜੋ ਅਸਥਾਨ ਕਿਹਾ ਜਾਂਦਾ ਉੱਥੋਂ ਹੀ ਸਤਿਗੁਰੂ ਮਹਾਰਾਜ ਜੀ ਨੇ ਮਾਤਾ ਸਾਹਿਬ ਦੇਵਾਂ ਜੀ ਨੂੰ ਤੇ ਬਾਬਾ ਰਾਮ ਕੁਵਰ ਜੀ ਨੂੰ ਇਹਨਾਂ ਨੂੰ ਪੰਜਾਬ ਦੇ ਵੱਲ ਤੋਰਨਾ ਕੀਤਾ। ਉਹਨਾਂ ਨੂੰ ਕਹਿ ਦਿੱਤਾ, ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਆਏ ਸੀ ਉਹਨਾਂ ਨੂੰ ਲੈਣ ਦੇ ਲਈ ਤੇ ਉਹਨਾਂ ਨੇ ਬੇਨਤੀਆਂ ਕੀਤੀਆਂ ਤੇ ਬਾਬਾ ਰਾਮ ਕੁਵਰ ਜੀ ਤਾਂ ਨਹੀਂ ਜਾਣਾ ਚਾਹੁੰਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਬਾਬਾ ਜੀ ਆਪ ਜੀ ਜਾਓ, ਉੱਥੇ ਬੜੇ ਕਾਰਜ ਕਰਨੇ, ਆਪਣੇ ਨਗਰ ਦੇ ਵਿੱਚ ਰਹਿ ਕਰਕੇ ਆਪ ਜੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਕਰੋ, ਵਾਧੇ ਕਰਨਾ ਕਰੋ। ਕਿਉਂਕਿ ਜਿਹੜੇ ਕਾਰਜ ਹੁੰਦੇ ਨਾ ਪਿਆਰਿਓ, ਇੱਕ ਗੱਲ ਯਾਦ ਰੱਖੋ, ਜਦੋਂ ਕੰਮ ਕਾਜ ਬਹੁਤ ਵੱਧ ਜਾਂਦਾ ਤੇ ਜਥੇਬੰਦੀ ਆਪਾਂ ਕਹਿੰਦੇ ਨਾ ਇੱਕ ਥਾਂ ਤੇ, ਫਿਰ ਜੇ ਆਪਾਂ ਸਾਰੇ ਕਵਾਂਗੇ ਜੀ ਨਹੀਂ ਜੀ ਇੱਕੋ ਹੀ ਥਾਂ ਤੇ ਰਵਾਂਗੇ, ਫਿਰ ਕੰਮ ਬੜਾ ਔਖਾ ਹੋ ਜਾਂਦਾ, ਫਿਰ ਪਿਆਰਿਓ ਬਾਰੀ ਪ੍ਰਬੰਧ ਕਰਨਾ ਬੜਾ ਔਖਾ ਹੋ ਜਾਂਦਾ। ਤਾਂ ਕਰਕੇ ਇਹ ਜ਼ਿੰਮੇਦਾਰੀਆਂ ਜਿਹੜੀਆਂ ਹਨ ਇਹ ਸਤਿਗੁਰੂ ਮਹਾਰਾਜ ਜੀ ਨੇ ਲਈਆਂ। ਮਾਤਾ ਜੀ ਨੂੰ ਕਿਹਾ ਸੀ ਕਿ ਤੁਸੀਂ ਦਿੱਲੀ ਦੇ ਵਿੱਚ ਰਹਿ ਕਰਕੇ ਉੱਥੇ ਸੰਗਤ ਦੀ ਬਾਗਡੋਰ ਸਾਹਮਣਾ ਕਰੋ। ਬਾਬਾ ਰਾਮ ਕੁਵਰ ਜੀ ਨੂੰ ਕਿਹਾ ਕਿ ਤੁਸੀਂ ਮਾਝੇ ਦੇ ਇਲਾਕੇ ਉੱਥੇ ਜਾ ਕਰਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਕਰੋ, ਉਹ ਵੀ ਤਾਂ ਕੰਮ ਹੈ। ਜੇ ਆਪਾਂ ਕੰਮ ਛੱਡ ਕੇ ਸਾਰੇ ਇੱਕ ਥਾਂ ਤੇ ਰਹਿ ਜਾਵਾਂਗੇ ਫਿਰ ਪਿਆਰਿਓ ਉਹ ਵਿਕਾਸ ਨਹੀਂ ਹੋ ਸਕਦਾ, ਵਾਧਾ ਨਹੀਂ ਹੁੰਦਾ। ਤਾਂ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਉਸ ਥਾਂ ਤੇ ਭੇਜਿਆ, ਮਾਤਾ ਜੀ ਨੂੰ ਫਿਰ ਇੱਥੇ ਦਿੱਲੀ ਭੇਜ ਦਿੱਤਾ। ਤੇ ਦੂਜੀ ਗੱਲ ਸਾਧ ਸੰਗਤ ਜੀ, ਹੁਣ ਭਾਈ ਰਾਮ ਕੁਵਰ ਜੀ ਉਹ ਹੁਣ ਬਚਨ ਕਰਦੇ ਕਿ ਸੰਗਤ ਜੀ ਉਸ ਵੇਲੇ ਮੈਂ ਮਹਾਰਾਜ ਜੀ ਦੇ ਨਾਲ ਮੌਜੂਦ ਨਹੀਂ ਸੀ, ਲੇਕਿਨ ਮੈਨੂੰ ਇਹ ਇਤਿਹਾਸ ਜਿੱਥੋਂ ਪਤਾ ਚੱਲਿਆ ਮੈਂ ਉਹਨਾਂ ਦਾ ਨਾਮ ਦੱਸਦਾ ਹਾਂ।
1: ਬਾਲੂ ਹਸਨੇ ਕੀਰ ਉਦਾਸੀ,
0: ਸਾਧ ਸੰਗਤ ਜੀ ਇੱਕ ਗੁਰਮੁਖ ਪਿਆਰੇ ਹੋਏ ਹਨ ਬਾਲੂ ਹਸਨਾ ਕਰਕੇ। ਇਹ ਚਾਰ ਪੰਜ ਭਰਾ ਸੀ, ਇੱਕ ਬਾਲੂ ਹਸਨਾ ਹੋ ਗਿਆ, ਇੱਕ ਆੜੂ ਰਾਮ ਹੋ ਗਿਆ, ਇਤਿਆਦਿਕ ਸਾਧ ਸੰਗਤ ਜੀ ਇਹ ਤਿੰਨ ਚਾਰ ਭਰਾ ਜਿਹੜੇ ਇਹ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਚਰਨ ਛਰਨ ਦੇ ਵਿੱਚ ਆਏ ਸਨ, ਸਤਿਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਆਏ। ਫਿਰ ਬਾਅਦ ਦੇ ਵਿੱਚ ਕੀ ਹੋਇਆ, ਉਸ ਵੇਲੇ ਬਾਬਾ ਸ਼੍ਰੀ ਚੰਦ ਸਾਹਿਬ ਜੀ, ਬਾਬਾ ਸ਼੍ਰੀ ਚੰਦ ਸਾਹਿਬ ਜੀ ਇੱਕ ਦਿਨ ਜਦੋਂ ਉਹ ਬੈਠੇ ਹੋਏ ਸਨ ਬਾਠ ਨਗਰ ਦੇ ਵਿੱਚ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਚੱਲ ਕਰਕੇ, ਉਹਨਾਂ ਨੂੰ ਬਾਬੇ ਕੇ ਕਿਹਾ ਜਾਂਦਾ ਸੀ, ਬਾਬਾ ਸ਼੍ਰੀ ਚੰਦ ਜੀ ਨੂੰ ਬਾਬੇ ਕੇ ਕਿਹਾ ਜਾਂਦਾ ਸੀ, ਬਾਬਾ ਜੀ ਕਹਿ ਕਰਕੇ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਆਪ ਮੌਜੂਦਾ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਗਏ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਪੁੱਤਰ ਜਾਣ ਕਰਕੇ ਸੀਸ ਚੁਕਾਉਣਾ ਕੀਤਾ। ਤੇ ਗੱਲ ਯਾਦ ਰੱਖੋ ਪਿਆਰਿਓ, ਜਦੋਂ ਅੱਜ ਆਪਾਂ ਇਹ ਗੱਲਾਂ ਕਰਦੇ ਹਾਂ, ਸਤਿਗੁਰੂ ਮਹਾਰਾਜ ਜੀ ਗਏ, ਉਹਨਾਂ ਨੇ ਉਹਨਾਂ ਦਾ ਸਤਿਕਾਰ ਕੀਤਾ, ਸਿਰ ਚੁਕਾਉਣਾ ਕੀਤਾ, ਤੇ ਪਿਆਰਿਓ ਕਈਆਂ ਨੂੰ ਬੜੀ ਅੱਗ ਲੱਗ ਜਾਂਦੀ। ਉਹ ਕਹਿੰਦੇ ਕਿ ਉਹ ਜੀ ਇੱਕ ਸਾਧ ਬੰਦਾ ਜਿਹੜਾ ਹੈ ਤੇ ਉਹਦੇ ਅੱਗੇ ਮਹਾਰਾਜ ਜੀ ਨੂੰ ਚੁਕਾ ਦਿੱਤਾ। ਇੱਕ ਔਰ ਕਥਾ ਆਉਂਦੀ ਹੈ ਪਿਆਰਿਓ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਰਚਨਾ ਕਰ ਰਹੇ ਸਨ ਤੇ ਉਸ ਵੇਲੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਗਏ। ਸ਼ਹਿਰ ਤਾਂ ਪਿਆਰਿਓ ਉਸ ਵੇਲੇ ਕੀ ਬਸ ਸ਼ੁਰੂਆਤ ਹੀ ਹੋਈ ਸੀ, ਸਰੋਵਰ ਦੀ ਸੇਵਾ ਚੱਲ ਰਹੀ ਸੀ। ਉਹਨਾਂ ਨੇ ਬਚਨ ਕਰਨਾ ਕੀਤਾ, ਉੱਥੇ ਜਦੋਂ ਗਏ ਨਿਰੀਖਣ ਕਰਨਾ ਕੀਤਾ, ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਪਤਾ ਚੱਲਿਆ, ਧੰਨ ਗੁਰੂ ਰਾਮਦਾਸ ਜੀ ਨੂੰ ਪਤਾ ਚੱਲਿਆ ਕਿ ਬਾਬਾ ਸ਼੍ਰੀ ਚੰਦ ਜੀ ਆਏ, ਅਗਲ ਮੰਡੀ ਗਏ, ਜਾ ਕਰਕੇ ਉਹਨਾਂ ਦਾ ਸਤਿਕਾਰ ਕਰਕੇ ਇਸਤਕਬਾਲ ਕਰਨਾ ਕੀਤਾ, ਉਹਨਾਂ ਨੂੰ ਲਿਆ ਕਰਕੇ ਬਹੁਤ ਸਤਿਕਾਰ ਕੀਤਾ। ਤੇ ਬਾਬਾ ਜੀ ਨੇ ਸੁਤਹਿ ਸਿੱਧੀ ਵਚਨ ਕੀਤਾ, ਕਿਉਂਕਿ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਦਾੜਾ ਜਿਹੜਾ ਨਾ ਪਿਆਰੇ ਉਹ ਬਹੁਤ ਲੰਬੇ ਰਾਹ ਸੀ। ਤੇ ਬਾਬਾ ਜੀ ਨੇ ਵਚਨ ਕੀਤਾ ਕਿ ਸਤਿਗੁਰੂ ਜੀਓ, ਤੁਹਾਡਾ ਦਾੜਾ ਤਾਂ ਬਹੁਤ ਲੰਬੇ ਰਾਹ ਹੈ, ਤੇ ਕਾਹਦੇ ਲਈ ਇੰਨਾ ਦਾੜਾ ਆਪ ਜੀ ਦਾ ਵਧਿਆ? ਤੇ ਉਸੇ ਵੇਲੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਚਰਨ ਲੈ ਕਰਕੇ ਆਪਣੇ ਦਾੜੇ ਦੇ ਨਾਲ ਝਾੜਨ ਲੱਗੇ ਤੇ ਕਹਿਣ ਲੱਗੇ, ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨਾਂ ਦੀ ਸੇਵਾ ਕਰਨ ਦੇ ਲਈ ਇਹ ਦਾੜਾ ਜਿਹੜਾ ਸਾਡਾ ਬਹੁਤ ਲੰਬੇਰਾ ਹੋ ਗਿਆ। ਇਹ ਸ਼ਰਧਾ ਹੈ, ਭਾਵਨਾ ਹੈ। ਇਹ ਸੁਣ ਕਰਕੇ ਪਿਆਰਿਓ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਅੱਖਾਂ ਦੇ ਵਿੱਚ ਅੱਥਰੂ ਆ ਗਏ। ਕਹਿਣ ਲੱਗੇ, ਬਸ ਇਹੀ ਨਿਮਰਤਾ ਕਰਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਉਹ ਝੋਲੀਆਂ ਭਰ ਕੇ ਲੈ ਕੇ ਗਏ ਹਨ। ਬਾਬਾ ਸ਼੍ਰੀ ਚੰਦ ਜੀ ਦੀ ਪਿਆਰਿਓ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ, ਬਹੁਤ ਜ਼ਿਆਦਾ ਉਹਨਾਂ ਨੇ ਦੇਖੋ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਕੀਤਾ। ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਬਾਬਾ ਸ਼੍ਰੀ ਚੰਦ ਜੀ ਉਹਨਾਂ ਦਾ ਅੰਤਿਮ ਸਮਾਂ ਜਦੋਂ ਲਾਗੇ ਆਇਆ, ਉਹ ਆਪਣੀ ਸੰਪਰਦਾ ਨੂੰ ਜਦੋਂ ਅੱਗੇ ਤੋਰਨਾ ਚਾਹੁੰਦੇ ਸਨ, ਪ੍ਰਬੰਧ ਅੱਗੇ ਤੋਰਨਾ ਚਾਹੁੰਦੇ, ਕੋਈ ਵਧੀਆ ਬੰਦਾ ਚਾਹੀਦਾ। ਯਾਦ ਰੱਖਣਾ ਕਰੋ, ਕਈ ਵਾਰੀ ਪਿਆਰਿਓ ਆਪਾਂ ਸੰਪਰਦਾਵਾਂ ਜਦੋਂ ਵੇਖਦੇ ਹਾਂ, ਜਥੇਬੰਦੀਆਂ ਵੇਖਦੇ ਹਾਂ, ਤੇ ਜਥੇਬੰਦੀ ਦੇ ਵਿੱਚ ਕੋਈ ਅਗਲਾ ਜਥੇਦਾਰ ਜਿਹੜਾ ਮੁਖੀ ਬਹੁਤ ਚੜ੍ਹਦੀ ਕਲਾ ਵਾਲਾ ਹੋਵੇ, ਉਹ ਜਥੇਬੰਦੇ ਨੂੰ ਬਹੁਤ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਚੱਲ ਜਾਂਦਾ। ਜੇ ਅਗਲਾ ਆਉਣ ਵਾਲਾ ਬੰਦਾ ਜਿਹੜਾ ਪਿਆਰਿਓ, ਤੇ ਉਹ ਜੇ ਬੇਈਮਾਨ ਕਿਸਮ ਦਾ ਹੋਵੇ, ਗਲਤ ਬੰਦਾ ਗਲਤ ਹੱਥਾਂ ਦੇ ਵਿੱਚ ਤੇ ਜਥੇਬੰਦੀ ਚੱਲ ਗਈ, ਤੇ ਉਹ ਬੇਈਮਾਨ ਬੰਦੇ ਸਾਰੇ ਜਥੇਬੰਦੀ ਨੂੰ ਖੇਰੂ ਖੇਰੂ ਕਰ ਦਿੰਦੇ। ਤੇ ਬਾਬਾ ਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਕੋਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਦੋਂ ਗਏ, ਤੇ ਉਸ ਵੇਲੇ ਵਚਨ ਕੀਤਾ ਕਿ ਕਿੰਨੇ ਸਪੁੱਤਰ ਹਨ, ਤੇ ਉਸ ਵੇਲੇ ਕਿਹਾ ਜਾਂਦਾ ਮਹਾਰਾਜ ਜੀ ਨੇ ਦੱਸਿਆ ਕਿ ਆਪ ਜੀ ਦੀ ਕਿਰਪਾ ਦੇ ਨਾਲ ਸਾਡੇ ਇੰਨੇ ਪੁੱਤਰ ਹਨ, ਇੰਨੀਆਂ ਇੱਕ ਧੀ ਹੈ। ਤੇ ਉਸ ਵੇਲੇ ਬਾਬਾ ਜੀ ਨੇ ਵਚਨ ਕੀਤਾ, ਫਿਰ ਬਾਬੇ ਕਿਆ ਕਿਹੜਾ ਹੈ, ਸਾਡਾ ਕਿਹੜਾ ਹੈ? ਤੇ ਕਹਿਣ ਲੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿ ਬਾਬਾ ਜੀ ਇਹ ਤਾਂ ਸਾਰੇ ਤੁਹਾਡੇ ਹੀ ਹਨ। ਕਹਿਣ ਲੱਗੇ, ਸਾਰੇ ਨਹੀਂ ਚਾਹੀਦੇ, ਸਾਨੂੰ ਇੱਕ ਚਾਹੀਦਾ। ਤੇ ਉਸ ਵੇਲੇ ਬਾਬਾ ਗੁਰਦਿੱਤਾ ਜੀ ਜਿਹੜੇ ਹਨ, ਜੇਠੇ ਨੰਦਨ ਜੋ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ, ਉਹ ਉਹਨਾਂ ਨੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਸਪੁਰਦ ਕਰਦਾ ਕੀਤਾ, ਉਹਨਾਂ ਦੇ ਝੋਲੀ ਪਾ ਦਿੱਤਾ। ਫਿਰ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਪਿਆਰਿਓ ਤਿਆਰ ਕਰਨਾ ਕੀਤਾ, ਤੇ ਅਗਲੇ ਫਿਰ ਉਦਾਸੀਨ ਮਹਾਂਪੁਰਖਾਂ ਦੀ ਜਥੇਬੰਦੀ ਦੀ ਦਸਤਾਰ ਜਿਹੜੀ ਹੈ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਪ੍ਰਾਪਤ ਹੋਈ ਹੈ। ਤੇ ਉਹਨਾਂ ਨੇ ਅੱਗੇ ਪਿਆਰਿਓ ਚਾਰ ਧੂਣੇ ਜਿਹੜੇ ਹਨ, ਉਦਾਸੀਨ ਸੰਪਰਦਾ ਜਿਹੜੀ ਹੈ ਉਹਦੇ ਚਾਰ ਧੂਣੇ ਫਿਰ ਸਥਾਪਿਤ ਕਰਨੇ ਕੀਤੇ। ਉਹਦੇ ਵਿੱਚ ਆੜੂ ਹੋ ਗਿਆ, ਬਾਲੂ ਹਸਨਾ ਆਦਿਕ ਇਹਨਾਂ ਨੂੰ ਲਿਆ। ਤੇ ਸਭ ਤੋਂ ਪਹਿਲੇ ਪਿਆਰਿਓ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮਹਾਰਾਜ ਸਾਹਿਬ ਜੀ ਦੀਆਂ ਯਾਦਗਾਰਾਂ ਜੋ ਪ੍ਰਗਟ ਕੀਤੀਆਂ ਨਾ, ਇਹਨਾਂ ਮਹਾਂਪੁਰਖ ਉਦਾਸੀਨ ਮਹਾਂਪੁਰਖਾਂ ਨੇ ਪ੍ਰਗਟ ਕਰਨਾ ਕੀਤਾ। ਉਹਨਾਂ ਦੀਆਂ ਡਿਊਟੀਆਂ ਲਾਈਆਂ, ਚਾਰ ਦਿਸ਼ਾਵਾਂ ਦੇ ਵਿੱਚ ਇਹਨਾਂ ਸਿੱਖਾਂ ਨੂੰ ਭੇਜਣਾ ਕੀਤਾ ਕਿ ਭਾਈ ਤੁਸੀਂ ਜਾਓ। ਦੱਖਣ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਜਿੱਥੇ ਗਏ ਉੱਥੇ ਉਹਨਾਂ ਦੀ ਯਾਦਗਾਰ ਕਾਇਮ ਕਰਨਾ ਕਰੋ। ਤੇ ਅੱਜ ਵੀ ਆਪ ਜੀ ਵੇਖ ਸਕਦੇ ਹੋ ਪਿਆਰਿਓ, ਜਿੱਥੇ ਜਿੱਥੇ ਪੁਰਾਤਨ ਮੰਦਿਰ ਆਦਿਕ, ਪੁਰਾਤਨ ਜਿਹੜੇ ਹਿੰਦੂ ਮਤ ਦੇ ਦੇਵਰੇ ਹਨ, ਤੇ ਉਹਨਾਂ ਅਸਥਾਨਾਂ ਤੇ ਜੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗਏ, ਤੇ ਉੱਥੇ ਤੁਹਾਨੂੰ ਉਦਾਸੀਨ ਮਹਾਂਪੁਰਖਾਂ ਦੇ ਮੱਠ ਡੇਰੇ ਜਿਹੜੇ ਹਨ ਉਹ ਅੱਜ ਵੀ ਗੁਰੂ ਘਰ ਤੁਹਾਨੂੰ ਪ੍ਰਾਪਤ ਹੋਣਗੇ। ਇਹ ਸਮਾਂ ਬਾਅਦ ਦੇ ਵਿੱਚ ਪਿਆਰਿਓ ਬਦਲਦਾ ਬਦਲਦਾ, ਜੋ ਦਾਸ ਨੇ ਬੇਨਤੀ ਕੀਤੀ, ਚੜ੍ਹਦੀ ਕਲਾ ਵਾਲੇ ਹੋਣਗੇ ਤੇ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਨੇ ਸੇਵਾ ਕਰਨੀ। ਅੱਗੇ ਇਹੋ ਜਿਹਾ ਵੀ ਸਮਾਂ ਆਇਆ ਪਿਆਰਿਓ, ਇਹੋ ਜਿਹੀਆਂ ਸੰਪਰਦਾਵਾਂ ਦੇ ਉੱਤੇ ਬੇਈਮਾਨ ਬੰਦੇ ਕਾਬਜ ਹੋ ਗਏ, ਸਰਕਾਰੀ ਬੰਦੇ ਕਾਬਜ ਹੋ ਗਏ, ਉਹਨਾਂ ਨੇ ਸਾਰਾ ਕੰਮ ਖਰਾਬ ਕਰ ਦਿੱਤਾ, ਸਤਿਆਨਾਸ਼ ਕਰ ਦਿੱਤਾ। ਫਿਰ ਪੰਥ ਨੇ ਉਹਨਾਂ ਤੋਂ ਸੇਵਾਵਾਂ ਲਈਆਂ। ਖੈਰ ਪਿਆਰਿਓ, ਇਹ ਇੱਕ ਬਾਲੂ ਹਸਨਾ ਜੀ ਜਿਹੜੇ ਹਨ ਉਦਾਸੀਨ ਸੰਪਰਦਾ ਦੇ ਮਹਾਂਪੁਰਖ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਦੱਖਣ ਦੀ ਯਾਤਰਾ ਦੇ ਵਿੱਚ ਸੀ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਪਿਆਰਿਓ, ਸਤਿਗੁਰੂ ਮਹਾਰਾਜ ਜੀ ਦੇ ਨਾਲ ਸਾਧੂਵਾੜਾ ਵੀ ਜਿਹੜਾ ਉਹ ਵੀ ਚੱਲਿਆ ਕਰਦਾ, ਤਰ੍ਹਾਂ ਤਰ੍ਹਾਂ ਦੇ ਮਤ ਮਤਾਂਤਰ ਦੇ ਸਾਧੂ ਸੰਤ ਮਹਾਂਪੁਰਖ ਜਿਹੜੇ, ਜਿਸ ਤਰ੍ਹਾਂ ਜਦੋਂ ਮਹਾਰਾਜ ਪਾਉਂਟਾ ਸਾਹਿਬ ਸੀ, ਪੰਜ ਸੌ ਉਦਾਸੀਨ ਮਹਾਂਪੁਰਖ, 500 ਬੰਦੇ ਰਿਹਾ ਕਰਦੇ ਸਨ। ਤੇ ਜਦੋਂ ਜੰਗ ਦਾ ਸਮਾਂ ਆਇਆ, ਬਾਕੀ ਸਾਰੇ ਦੌੜ ਗਏ। ਬਾਬਾ ਕਿਰਪਾਲ ਦਾਸ ਜੀ ਜੜ ਰਹਿ ਗਈ। ਮਹਾਰਾਜ ਨੇ ਵਚਨ ਕੀਤਾ, ਜੜ ਰਹਿ ਗਈ, ਬਾਅਦ ਦੇ ਵਿੱਚ ਦਰਖਤ ਖੁਦ ਬਾ ਖੁਦ ਹਰਾ ਭਰਾ ਹੋ ਜਾਊਗਾ। ਇਸ ਤਰ੍ਹਾਂ ਹੀ ਇਹ ਬਾਲੂ ਹਸਨਾ ਜੀ ਜਿਹੜੇ ਹਨ, ਉਦਾਸੀਨ ਮਹਾਂਪੁਰਖ ਜਿਹੜੇ, ਇਹ ਵੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਅੰਤਮ ਸਮੇਂ ਤੱਕ ਇਸ ਅਸਥਾਨ ਤੇ ਰਹੇ। ਉਹ ਤੋਂ ਬਾਅਦ ਵੀ ਕੁਝ ਸਮਾਂ ਰਹਿ ਕਰਕੇ ਬਾਅਦ ਦੇ ਵਿੱਚ ਜਦੋਂ ਪੰਜਾਬ ਗਏ ਹਨ, ਹੁਣ ਇਹ ਜਮਾਤ ਜਿਹੜੀ ਹੈ, ਜਮਾਤ ਦਾ ਮਤਲਬ ਹੁੰਦਾ ਜਥੇਬੰਦੀ। ਜਮਾਤ ਤੋਂ ਹੀ ਪਿਆਰੇ ਔਰ ਜਥੇਬੰਦੀ ਆ ਸ਼ਬਦ ਜਿਹੜਾ ਹੈ ਇਹ ਬਣਿਆ ਹੈ। ਸੋ ਇੱਥੇ ਆਪ ਤੇ ਬਾਬਾ ਜੀ ਬਚਨ ਕਰਦੇ, ਬਾਬਾ ਰਾਮ ਕੁੰਵਰ ਜੀ ਨੇ ਕਿਹਾ ਕਿ ਸਤਿਗੁਰੂ ਮਹਾਰਾਜ ਜੀ ਤੋਂ ਬਾਅਦ ਵੀ ਉਦਾਸੀਨ ਜਿਹੜੇ ਮਹਾਂਪੁਰਖ ਜਿਹੜੇ ਹਨ ਉਹ ਇੱਥੇ ਕੁਛ ਸਮਾਂ ਰਹੇ। ਤਾਂ ਕਰਕੇ ਪਿਆਰਿਓ ਮੈਂ ਇਹ ਬੇਨਤੀ ਕਰਾਂ, ਅੱਜ ਵੀ ਬਹੁਤ ਸਾਰੇ ਉਦਾਸੀਨ ਮਹਾਂਪੁਰਖਾਂ ਦੇ ਡੇਰੇ ਜਿਹੜੇ ਹਨ ਇੱਥੇ ਮੌਜੂਦ ਹਨ। ਲੇਕਿਨ ਸਮਾਂ ਪਾ ਕਰਕੇ ਕੀ ਹੋਇਆ ਤੇ ਉੱਥੇ ਕੀ ਹੋਇਆ ਤੇ ਹਿੰਦੂ ਮਤ ਵਾਲੇ ਉਹਨਾਂ ਦੇ ਕਬਜ਼ੇ ਹੋ ਗਏ। ਜਿਹੜੇ ਉੱਥੋਂ ਦੇ ਪੰਡਿਤ ਪੁਜਾਰੀ ਜਿਹੜੇ ਸੀ, ਜੋ ਵੀ ਪ੍ਰਬੰਧਕ ਸੀ, ਉਹਨਾਂ ਨੇ ਕੀ ਕੀਤਾ, ਉਹ ਅਸਥਾਨ ਉਹ ਜ਼ਮੀਨਾਂ ਆਪਣੇ ਨਾਂ ਦੇ ਉੱਤੇ ਲਵਾ ਲਈਆਂ। ਆਪਣੇ ਨਾਂ ਦੇ ਉੱਤੇ ਲਵਾ ਕਰਕੇ ਫਿਰ ਉਹਨਾਂ ਥਾਵਾਂ ਦੇ ਵਿੱਚ ਮੰਦਰ ਆਦਿਕ ਬਾਅਦ ਦੇ ਵਿੱਚ ਬਣਾਏ ਗਏ, ਬਣ ਗਏ ਹਨ। ਇਸ ਤਰ੍ਹਾਂ ਇਹ ਗੱਲਾਂ ਹੋਈਆਂ। ਅੱਜ ਵੀ ਪਿਆਰਿਓ ਮੈਂ ਬੇਨਤੀ ਕਰਾਂ ਕਿ ਜਿੱਥੇ ਘੋੜਿਆਂ ਦਾ ਅਸਤਬਲ ਜਿਹੜਾ ਹੈ, ਉੱਥੋਂ ਅੱਗੇ ਇੰਨੀ ਵੱਡੀ ਜਿੱਥੇ ਅੱਜ ਸ਼ਾਇਦ ਤਹਿਸੀਲ ਘਰ ਜਿਹੜਾ ਬਣ ਗਿਆ, ਤੇ ਉਹ ਸਾਰੀ ਜ਼ਮੀਨ ਜਿਹੜੀ ਆ ਉਹਨੂੰ ਮੱਠ ਦੀ ਜ਼ਮੀਨ ਬੋਲਦੇ ਹਨ। ਮੱਠ ਦੀ ਜ਼ਮੀਨ ਕਿਉਂ ਕਿਹਾ ਜਾਂਦਾ, ਕਿਉਂਕਿ ਉੱਥੇ ਪੁਰਾਤਨ ਉਦਾਸੀਨ ਮੱਠ ਜਿਹੜਾ ਮੌਜੂਦ ਸੀ। ਤੇ ਇੱਥੇ ਗੋਦਾਵਰੀ ਦੇ ਕੰਢੇ ਵੀ ਪਿਆਰਿਓ ਉੱਥੇ ਵੀ ਉਦਾਸੀਨ ਮੱਠ ਸੀ। ਬਹੁਤ ਸਾਰੇ ਅਸਥਾਨ ਜਿਹੜੇ ਹਨ ਉਦਾਸੀਨ ਮਹਾਂਪੁਰਖਾਂ ਦੇ, ਅੱਜ ਵੀ ਪਿਆਰਿਓ ਇਹਨਾਂ ਗੱਲਾਂ ਨੂੰ, ਇਹਨਾਂ ਚੀਜ਼ਾਂ ਨੂੰ ਸਾਂਭਣ ਵਾਲੀਆਂ ਇਹ ਗੱਲਾਂ ਹਨ। ਅੱਜ ਵੀ ਜਦੋਂ ਆਪਾਂ ਇਲਾਕੇ ਦੇ ਵਿੱਚ, ਇੱਥੇ ਆਂਧਰਾ ਪ੍ਰਦੇਸ਼ ਹੈਦਰਾਬਾਦ ਦੇ ਵਿੱਚ ਵੀ ਵਿਚਰਦੇ, ਮੈਂ ਬਹੁਤ ਪੁਰਾਣੀ ਆਪ ਜੀ ਨੂੰ ਗੱਲ ਕਰ ਰਿਹਾ ਹਾਂ, ਤਕਰੀਬਨ ਪਿਆਰਿਓ ਗੱਲ ਨੂੰ ਸ਼ਾਇਦ 20 ਸਾਲ ਤੋਂ ਵੀ ਵੱਧ ਹੋ ਗਿਆ ਹੋਵੇਗਾ। ਉੱਥੇ ਹੈਦਰਾਬਾਦ ਤੋਂ ਇੱਕ ਉਸ ਜ਼ਮਾਨੇ ਦੇ ਵਿੱਚ 15-20 ਸਾਲ ਪਹਿਲੇ ਦੀ ਮੈਂ ਗੱਲ ਕਰ ਰਿਹਾ ਕਿ ਤਕਰੀਬਨ ਉੱਥੋਂ 100 ਕਿਲੋਮੀਟਰ ਦੂਰ ਕਿਸੇ ਸਿੰਘ ਨੇ ਸਾਨੂੰ ਦੱਸਿਆ ਕਿ ਉੱਥੇ ਕੋਈ ਮੰਦਰ ਜਿਹੜਾ, ਤੇ ਮੰਦਰ ਦੇ ਵਿੱਚ ਤੇ ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪੁਰਾਤਨ ਸਰੂਪ ਜਿਹੜਾ ਹੈ ਉਹ ਸ਼ੁਭਾਏਮਾਨ ਹੈ, ਉਹਨਾਂ ਨੇ ਰੱਖਣਾ ਕੀਤਾ। ਤੇ ਅਸੀਂ ਗਏ ਉੱਥੇ ਦਰਸ਼ਨ ਕਰਨੇ ਕੀਤੇ, ਤੇ ਉਹਨਾਂ ਨੇ ਆਪ ਬਚਨ ਕੀਤਾ ਕਿ ਇੱਥੇ ਉਹ ਉਦਾਸੀਨ ਮਹਾਂਪੁਰਖ ਜਿਹੜੇ ਹਨ ਉਹਨਾਂ ਦਾ ਡੇਰਾ ਹੋਇਆ ਕਰਦਾ ਸੀ, ਤੇ ਉਹ ਸਰੂਪ ਉਹਨਾਂ ਦੇ ਕੋਲ ਸੀ। ਤੇ ਬਾਅਦ ਦੇ ਵਿੱਚ ਕੀ ਹੋ ਗਿਆ, ਮਹਾਂਪੁਰਖ ਜਦੋਂ ਚਲਾਣਾ ਕਰ ਗਏ ਤੇ ਕੁਛ ਦੂਰੀਆਂ ਆ ਗਈਆਂ, ਫਿਰ ਉਹ ਹਿੰਦੂ ਮਤ ਦੇ ਵਿੱਚ ਬਾਕੀ ਜਿਹੜੇ ਸੀ ਨਾ ਕਨਵਰਟ ਹੋ ਗਏ। ਤੇ ਕਈ ਲੋਕਾਂ ਨੇ ਉੱਥੇ ਉਹ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਆਦਿਕ ਹੋਇਆ ਕਰਦਾ ਸੀ ਉਹਨਾਂ ਨੇ ਫਿਰ ਮੂਰਤੀ ਆਦਿਕ ਸਥਾਪਿਤ ਕਰਨੀ ਕੀਤੀ, ਉਹਨਾਂ ਨੇ ਆਪਣੇ ਅਸਥਾਨ ਬਣਾ ਲਏ। ਲੇਕਿਨ ਮਹਾਰਾਜ ਜੀ ਦੇ ਸਰੂਪ ਉਹਨਾਂ ਨੇ ਸੁਖਾਸਨ ਕਰਕੇ ਉਂਝ ਦੇ ਉਂਝ ਹੀ ਰੱਖਣੇ ਕੀਤੇ। ਸੋ ਇਸ ਤਰ੍ਹਾਂ ਬਹੁਤ ਸਾਰੇ ਅਸਥਾਨ ਹਨ ਪਿਆਰਿਓ, ਤੇ ਖੋਜ ਪੜਤਾਲ ਦਾ ਬਹੁਤ ਵੱਡਾ ਵਿਸ਼ਾ ਹੈ। ਸੋ ਬਹੁਤ ਇਹ ਗੰਭੀਰ ਵੀ ਵਿਸ਼ਾ ਹੈ ਕਿ ਉਹਨਾਂ ਲੋਕਾਂ ਨੂੰ ਸਾਂਭਣਾ ਵੀ ਚਾਹੀਦਾ। ਚਾਹੇ ਕਈ ਵਾਰੀ ਕੀ ਹੁੰਦਾ, ਸਮੇਂ ਦੇ ਪ੍ਰਭਾਵ ਹੇਠ ਲੋਕ ਕੀ ਕਰਦੇ ਹਨ, ਸ਼ਰਧਾ ਤਾਂ ਹੁੰਦੀ ਹੈ ਉਹਨਾਂ ਦੀ, ਲੇਕਿਨ ਪਿਆਰਿਓ ਥੋੜ੍ਹਾ ਜੋ ਹੈ ਸਿੱਖ ਮਤ ਤੋਂ ਦੂਰ ਚੱਲ ਜਾਂਦੇ, ਤੇ ਪ੍ਰਚਾਰ ਦੀ ਲੋੜ ਹੈ, ਪ੍ਰਚਾਰ ਪ੍ਰਸਾਰ ਕਰਕੇ ਵਾਪਸ ਪਿਆਰਿਓ ਉਹਨਾਂ ਨੂੰ ਸਿੱਖੀਜ਼ਮ ਦੇ ਵਿੱਚ, ਨਾਨਕ ਨਾਮ ਲੇਵਾ ਸੰਗਤ ਦੇ ਵਿੱਚ ਆਪਾਂ ਜੋੜਨ ਦਾ ਯਤਨ ਕਰ ਸਕਦੇ ਹਾਂ। ਕਹਿਣ ਦਾ ਮਤਲਬ ਕਿ ਇਸ ਇਲਾਕੇ ਦੇ ਵਿੱਚ ਵੀ ਬਹੁਤ ਸਾਰੇ ਉਦਾਸੀਨ ਮਹਾਂਪੁਰਖਾਂ ਦੇ ਡੇਰੇ ਜਿਹੜੇ ਮੌਜੂਦ ਹਨ, ਇਹ ਵੀ ਗੱਲ ਯਾਦ ਰੱਖੋ। ਤੇ ਅਕਾਲੀ ਕੌਰ ਸਿੰਘ ਜੀ ਨੇ ਪਿਆਰੇ ਬਚਨ ਕਰਨਾ ਕੀਤਾ, ਇੱਕ ਸਮਾਂ ਇਹੋ ਜਿਹਾ ਵੀ ਆਇਆ ਸੀ ਇੱਥੇ, ਇੱਕ ਸਮਾਂ ਇਹੋ ਜਿਹਾ ਵੀ ਆਇਆ ਸੀ ਕਿ ਤੁਰਕਾਂ ਦੇ ਨਾਲ, ਮੁਸਲਮਾਨਾਂ ਦੇ ਨਾਲ ਬਹੁਤ ਵੱਡਾ ਟਾਕਰਾ ਹੋਇਆ, ਬਹੁਤ ਵੱਡੀ ਜੰਗ ਹੋਈ। ਉਹ ਜੰਗ ਦੇ ਵਿੱਚ ਪਿਆਰਿਓ ਬਹੁਤ ਸਾਰੇ ਸਿੰਘ ਜਿਹੜੇ ਸ਼ਹੀਦ ਹੋ ਗਏ, ਥੋੜੇ ਬਾੜੇ ਜਿਹੜੇ ਸਿੰਘ ਰਹਿ ਗਏ ਸਨ, ਕਿਉਂਕਿ ਪਿੱਛੋਂ ਕੋਈ ਮਦਦ ਨਹੀਂ ਆਉਂਦੀ ਸੀ, ਪੰਜਾਬ ਕਿੰਨਾ ਦੂਰ ਹੈ। ਥੋੜੇ ਬਾੜੇ ਜਿਹੜੇ ਸਿੰਘ ਰਹਿ ਗਏ, ਉਹਨਾਂ ਨੇ ਵੇਖਿਆ ਕਿ ਭਾਈ ਇੱਥੇ ਰਹਿਣਾ ਬਹੁਤ ਜ਼ਿਆਦਾ ਕਠਿਨ ਹੈ, ਤੇ ਉਹ ਸਿੰਘ ਵੀ ਜਿਹੜੇ ਹਨ ਬਾਅਦ ਦੇ ਵਿੱਚ ਇੱਥੋਂ ਚੱਲ ਗਏ ਤੇ ਉਹ ਤੋਂ ਬਾਅਦ ਉਦਾਸੀਨ ਮਹਾਂਪੁਰਖਾਂ ਨੇ ਪਿਆਰਿਓ ਕੁਛ ਸਾਲ ਇੱਥੇ ਉਹਨਾਂ ਨੇ ਸੇਵਾ ਕਰਨੀ ਕੀਤੀ। ਨਿਰਮਲੇ ਸੰਪਰਦਾ ਦੇ ਮਹਾਂਪੁਰਖਾਂ ਨੇ ਵੀ ਪਿਆਰਿਓ ਤਿੰਨ ਕਿਹਾ ਜਾਂਦਾ ਤਿੰਨ ਚਾਰ ਜਥੇਦਾਰ ਉਹਨਾਂ ਦੇ ਵੀ ਹੋਏ ਪੁਜਾਰੀ ਹੋਏ ਉਹਨਾਂ ਨੇ ਵੀ ਇਹ ਅਸਥਾਨ ਦੀ ਸੇਵਾ ਕਰਨੀ ਕੀਤੀ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਸਭ ਤੋਂ ਜ਼ਿਆਦਾ ਸੇਵਾ ਜਿਹੜੀ ਹੈ ਸਾਡੇ ਤਖ਼ਤ ਸਾਹਿਬ ਜੀ ਦੀ ਨਿਹੰਗ ਸਿੰਘ ਮਹਾਂਪੁਰਖਾਂ ਨੇ ਕਰਨਾ ਕੀਤਾ। ਨਿਹੰਗ ਸਿੰਘ ਬੁੱਢਾ ਦਲ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਹੀ ਜ਼ਿਆਦਾ ਜਥੇਦਾਰ ਆਇਆ ਕਰਦੇ। ਉਹ ਤੋਂ ਬਾਅਦ ਕਿ ਇਹ ਸਾਡੇ ਕੋਲ ਇਹ ਵੇਖ ਆਪ ਜੀ ਖੁਦ ਇਹਦੀ ਪੜਤਾਲ ਕਰਨਾ ਕਰੋ ਕਿ ਹੁਣ ਬਾਬਾ ਜੋਗਿੰਦਰ ਸਿੰਘ ਸਾਹਿਬ ਜੀ ਤੋਂ ਪਿਆਰਿਓ ਲੋਕਲ ਹਜ਼ੂਰੀ ਸੰਗਤ ਦੇ ਵਿੱਚੋਂ ਜਥੇਦਾਰ ਜਿਹੜੇ ਹਨ ਉਹ ਬਣ ਰਹੇ ਹਨ। ਉਹਨਾਂ ਤੋਂ ਪਹਿਲੇ ਜਦੋਂ ਆਪਾਂ ਵੇਖਦੇ ਹਾਂ ਉਹਨਾਂ ਤੋਂ ਪਹਿਲੇ ਬਾਬਾ ਹਰਨਾਮ ਸਿੰਘ ਜੀ, ਹੀਰਾ ਸਿੰਘ ਜੀ ਤੇ ਔਰ ਵੀ ਜਿਹੜੇ ਮਹਾਂਪੁਰਖ ਜਿਹੜੇ ਹੋਏ ਹਨ ਨਾਰਾਇਣ ਸਿੰਘ ਜੀ ਆਦਿਕ, ਆਪ ਜੀ ਪੜ੍ਹ ਕੇ ਵੇਖ ਲਿਓ ਪਿਆਰਿਓ, ਉਹ ਇੱਥੋਂ ਦੇ ਲੋਕਲ ਨਹੀਂ ਸੀ। ਸਾਡਾ ਇੱਕ ਕਾਨੂੰਨ ਵੀ ਜਿਹੜਾ ਉਸ ਟਾਈਮ ਦਾ ਜੋ ਬਣਿਆ ਹੋਇਆ ਉਹਦੇ ਵਿੱਚ ਇੱਕ ਖਾਸ ਇਹ ਲਿਖਿਆ ਗਿਆ, ਇੱਕ ਖਾਸ ਕੌਲਮ ਬਣਾਇਆ ਗਿਆ ਕਿ ਇੱਥੋਂ ਦੇ ਪੁਜਾਰੀ ਤੇ ਇੱਥੋਂ ਦਾ ਸਰਬਰਾਏ ਭਾਵ ਕਿ ਸੁਪਰਡੈਂਟ ਜਿਹੜਾ ਉਹ ਲੋਕਲ ਨਹੀਂ ਹੋਣਾ ਚਾਹੀਦਾ, ਬਾਹਰ ਤੋਂ ਜਿਹੜੇ ਹਨ ਉਹ ਲਿਆਇਆ ਕਰਦੇ ਸਨ। ਸੋ ਖੈਰ ਇਸ ਤਰ੍ਹਾਂ ਜਥੇਬੰਦੀਆਂ ਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੀਆਂ ਜਥੇਬੰਦੀਆਂ ਦੇ ਵਿੱਚੋਂ ਜਿਹੜੇ ਹਨ ਗੁਰਮੁਖ ਪਿਆਰੇ ਜਿਹੜੇ ਆਇਆ ਕਰਦੇ ਸਨ, ਫਿਰ ਇੱਥੋਂ ਦੀ ਸੰਗਤ ਉਹਨਾਂ ਦੀ ਭਾਲ ਕਰਦੀ ਸੀ, ਫਿਰ ਉਹਨਾਂ ਨੂੰ ਫਿਰ ਅੱਗੇ ਜਦੋਂ ਲੋੜ ਅਨੁਸਾਰ ਉਹਨਾਂ ਨੂੰ ਸੇਵਾਵਾਂ ਦਿੱਤੀਆਂ ਜਾਂਦੀਆਂ ਸਨ। ਸੋ ਇਸ ਤਰ੍ਹਾਂ ਉਦਾਸੀਨ ਮਹਾਂਪੁਰਖਾਂ ਨੇ ਵੀ ਪਿਆਰਿਓ ਇਸ ਅਸਥਾਨ ਤੇ ਰਹਿ ਕਰਕੇ ਸੇਵਾਵਾਂ ਕਰਨੀਆਂ ਕੀਤੀਆਂ। ਸਭ ਤੋਂ ਜ਼ਿਆਦਾ ਦੇਖੋ ਗੁਰੂ ਮਹਾਰਾਜ ਜੀ ਤੋਂ ਬਾਅਦ ਹੀ ਹੁਣ ਆਪ ਭਾਈ ਰਾਮ ਕੁਵੇਰ ਜੀ ਕਹਿੰਦੇ ਬਾਲੂ ਹਸਨਾ ਜੀ ਜਿਹੜੇ ਨਾਮ ਯਾਦ ਰੱਖ ਲਓ, ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵੇਲੇ ਦੇ ਸਿੱਖ ਹਨ। ਮਹਾਰਾਜ ਜੀ ਤੋਂ ਸਿੱਖੀ ਪ੍ਰਾਪਤ ਕਰਨੀ ਕੀਤੀ ਜਦੋਂ ਮਹਾਰਾਜ ਜੀ ਨੇ ਤੇ ਬਾਬਾ ਗੁਰਦਿੱਤਾ ਜੀ ਨੂੰ ਇਹਨਾਂ ਨੂੰ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਸੌਂਪ ਦਿੱਤਾ। ਉਸ ਵੇਲੇ ਉਹਨਾਂ ਦੇ ਨਾਲ ਇਹ ਵੀ ਜਿਹੜੇ ਬਾਲੂ ਹਸਨਾ ਜੀ, ਭਾਈ ਆੜੂ ਜੀ ਹੋ ਗਿਆ, ਅਲਮਸਤ ਹੋ ਗਿਆ, ਇਹ ਚਾਰ ਜਿਹੜੇ ਕਸ਼ਮੀਰ ਤੋਂ ਆਏ ਸਨ ਗੁਰਮੁਖ ਪਿਆਰੇ ਉਹ ਵੀ ਨਾਲ ਚੱਲ ਗਏ, ਉਹਨਾਂ ਨੂੰ ਵੀ ਨਾਲ ਸੇਵਾ ਦੇ ਵਿੱਚ ਭੇਜ ਦਿੱਤਾ। ਬਾਅਦ ਦੇ ਵਿੱਚ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਚਾਰ ਧੂਣੀਆਂ ਜਿਹੜੀਆਂ ਹਨ ਉਹਦੀ ਸਥਾਪਨਾ ਕੀਤੀ।

0: ਦੱਸੀ ਹੈ। ਯਾਦ ਰੱਖੋ ਇਹ ਸਾਖੀਆਂ ਸਭ ਤੋਂ ਪਹਿਲੇ ਦੰਦ ਕਥਾਵਾਂ ਬਣਦੀਆਂ। ਦੰਦ ਕਥਾ ਦਾ ਮਤਲਬ ਹੈ ਕਿ ਭਾਈ ਮੈਨੇ ਕੁਛ ਵੇਖਿਆ, ਇਹ ਮੇਰਾ ਅਨੁਭਵ, ਮੈਨੇ ਕੁਛ ਇਹ ਕਾਰਨਾਮਾ ਕੁਛ ਵੇਖਿਆ, ਮੈਨੇ ਆਪਣੇ ਦੰਦਾਂ ਦੇ ਰਾਹੀਂ ਆਪਣੀ ਜ਼ਬਾਨ ਦੇ ਰਾਹੀਂ ਕਿਹਨੂੰ ਬੋਲਿਆ, ਉਹਨੇ ਅੱਗੇ ਬੋਲਿਆ। ਉਸ ਤੋਂ ਬਾਅਦ ਕਿਸੇ ਗੁਰਮੁਖ ਨੇ ਪਿਆਰਿਓ ਜਦੋਂ ਉਹਨੂੰ ਕਲਮ ਬੰਦ ਕੀਤਾ, ਉੱਥੇ ਇਤਿਹਾਸ ਬਣਦਾ ਹੈ। ਉਹ ਤੋਂ ਪਹਿਲੇ ਦੰਦ ਕਥਾ ਰਹਿੰਦੀ ਹੈ। ਤੇ ਇੱਕ ਤਾਂ ਇਹ ਹੋ ਗਿਆ, ਤੇ ਦੂਜੇ ਪਿਆਰਿਓ ਕਵੀ ਸੈਨਾਪਤੀ ਜੀ ਜਿਹੜੇ ਹਨ ਮਹਾਰਾਜ ਜੀ ਦੇ ਹਜ਼ੂਰੀ ਕਵੀ, ਜਿਨ੍ਹਾਂ ਨੇ ਗੁਰੂ ਸ਼ੋਭਾ ਨਾਮਕ ਗ੍ਰੰਥ ਲਿਖਣਾ ਕੀਤਾ, ਉਹ ਵੀ ਇੱਥੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਮੌਜੂਦ ਸਨ। ਉਹਨਾਂ ਨੇ ਵੀ ਆਪਣੇ ਗ੍ਰੰਥ ਦੇ ਵਿੱਚ ਇਹ ਕੁਛ ਹਵਾਲੇ ਦੇਣੇ ਕੀਤੇ।
1: ਪੰਜ ਵਾਰ ਮੁਝ ਸੰਗ ਉਚਾਰਾ,
0: ਤੇ ਉਹਨਾਂ ਨੇ ਇਹ ਦੇਖੋ ਆਪ ਇੱਥੇ ਰਾਮ ਕੁਵੇੜ ਜੀ ਬਚਨ ਕਰਦੇ ਕਿ ਸਾਤ ਸੰਗਤ ਜੀ ਇਹ ਸਾਖੀ ਮੈਂ ਇੱਕ ਵਾਰੀ ਨਹੀਂ ਪੰਜ ਵਾਰ ਦੇ ਕਰੀਬ ਉਹਨਾਂ ਨੇ ਮੈਨੂੰ ਇਹ ਸਾਖੀਆਂ ਸੁਣਾਈਆਂ ਕਿ ਗੁਰੂ ਮਹਾਰਾਜ ਜੀ ਨੇ ਇੰਜ ਕੀਤਾ, ਸ਼ਿਕਾਰ ਘਾਟ ਦਾ ਉੱਥੇ ਸ਼ਿਕਾਰ ਖੇਡਣਾ ਕੀਤਾ, ਹੀਰਾ ਘਾਟ ਸਾਹਿਬ ਦਾ, ਔਰ ਵੀ ਜਿਹੜੇ ਇਤਿਹਾਸ ਜਿਹੜੇ ਹਨ ਉਹ ਪੰਜ ਵਾਰ ਦੇ ਕਰੀਬ ਮੈਨੇ ਉਹਨਾਂ ਦੀ ਰਸਨਾ ਤੋਂ ਸਰਵਣ ਕਰਨਾ ਕੀਤਾ। ਤੇ ਜਦੋਂ ਵੀ ਨਾ ਬਾਲੂ ਹਸਨਾ ਜੀ ਮਿਲਦੇ ਮੈਂ ਚੱਲ ਕੇ ਜਾਂਦਾ, ਕਹਿੰਦਾ ਮਹਾਂਪੁਰਖੋ ਸਤਿਗੁਰੂ ਮਹਾਰਾਜ ਜੀ ਦਾ, ਹਜ਼ੂਰ ਸਾਹਿਬ ਦਾ, ਅਬਚਲ ਨਗਰ ਦਾ ਇਤਿਹਾਸ ਦੱਸਣਾ ਕਰੋ। ਮੈਂ ਪੁੱਛਦਾ ਰਹਿੰਦਾ। ਇਹੀ ਤਾਂ ਪਿਆਰਿਓ ਇਸ ਤਰ੍ਹਾਂ ਹੀ ਇਤਿਹਾਸ ਪ੍ਰਣਾਲੀ ਜਿਹੜੀ ਹੈ ਇਹਨੂੰ ਪ੍ਰਣਾਲੀ ਬੋਲਦੇ, ਸਾਖੀ ਪ੍ਰਣਾਲੀ, ਇਤਿਹਾਸ ਦੀ ਪ੍ਰਣਾਲੀ ਇੰਜ ਚੱਲਦੀ ਹੈ। ਲੇਕਿਨ ਅੱਜ ਪਿਆਰਿਓ ਜਦੋਂ ਤੋਂ ਟੈਲੀਵਿਜ਼ਨ ਆ ਗਿਆ, ਜਦੋਂ ਤੋਂ ਇਹ ਮੋਬਾਈਲ ਆ ਗਏ ਨਾ ਪਿਆਰਿਓ, ਇਹ ਪ੍ਰਣਾਲੀਆਂ ਘੱਟ ਗਈਆਂ। ਇਹ ਕਿਸ ਤਰ੍ਹਾਂ ਪਿਆਰਿਓ, ਕਿਉਂਕਿ ਅੱਜ ਨਾ ਵੱਡਿਆਂ ਕੋਲ ਟਾਈਮ ਹੈ ਆਪਣੇ ਲਈ, ਛੋਟਿਆਂ ਦੇ ਲਈ, ਨਾ ਬੱਚਿਆਂ ਦੇ ਕੋਲ ਪਿਆਰਿਓ ਟਾਈਮ ਹੈ। ਉਹ ਜ਼ਮਾਨਾ ਇਹੋ ਜਿਹਾ ਹੋਇਆ ਕਰਦਾ ਸੀ, ਅੱਜ ਵੀ ਕਈ ਜਿਹੜੇ ਸਿਆਣੇ ਬੈਠੇ ਹੋਏ ਤੁਸੀਂ ਵੇਖ ਸਕਦੇ ਹੋ ਕੀ ਹੋਇਆ ਕਰਦਾ ਪਿਆਰਿਓ, ਬੱਤੀਆਂ ਆਦਿਕ ਨਹੀਂ ਹੁੰਦੀਆਂ ਸੀ। ਸ਼ਾਮਾਂ ਦਾ ਵੇਲਾ ਜਦੋਂ ਆਉਣਾ ਤੇ ਉਸ ਵੇਲੇ ਛੇਤੀ ਸਾਰੀ ਸਾਰਾ ਪਰਿਵਾਰ ਜਿਹੜਾ ਬੈਠ ਕੇ ਪ੍ਰਸ਼ਾਦਾ ਛਕ ਲੈਂਦਾ, ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਸ਼ਾਮ ਦਾ ਸਮਾਂ ਜਿਹੜਾ ਹੈ ਕੁਝ ਸਮਾਂ, ਤੇ ਬਜ਼ੁਰਗ ਜਿਹੜੇ ਹਨ ਉਹ ਮੰਜੇ ਤੇ ਬੈਠ ਜਾਂਦੇ, ਆਲੇ ਦੁਆਲੇ ਬੱਚੇ ਬੈਠ ਕਰਕੇ, ਬਜ਼ੁਰਗ ਜਿਹੜੇ ਨਾ ਉਹ ਆਪਣਾ ਅਨੁਭਵ, ਉਹਨਾਂ ਨੇ ਜੋ ਪਿਆਰਿਓ ਵਾਕਿਆਤ ਵੇਖਣੇ ਕੀਤੇ ਉਹ ਬੱਚਿਆਂ ਦੇ ਨਾਲ ਸਾਂਝੇ ਕਰਦੇ ਸਨ। ਉਹ ਸਾਖੀਆਂ ਸੁਣਾਉਂਦੇ ਕਿ ਬੱਚੋ ਇਸ ਤਰ੍ਹਾਂ ਹੋਇਆ ਸੀ, ਸਾਡੇ ਨਾਲ ਇੰਜ ਹੋਇਆ, ਉਹ ਸਾਡਾ ਰਿਸ਼ਤੇਦਾਰ। ਅੱਜ ਦੇ ਬੱਚਿਆਂ ਨੂੰ ਪਿਆਰਿਓ ਖੁਦ ਸਾਨੂੰ ਪੁੱਛੋ ਕਿ ਕੀ ਹੈ ਤੁਹਾਡੀ ਰਿਸ਼ਤੇਦਾਰੀ, ਆਪਾਂ ਨੂੰ ਵੀ ਪਤਾ ਨਹੀਂ ਲੱਗਣਾ, ਦੋ ਚਾਰ ਪਰਿਵਾਰ ਹੀ ਤੱਕ ਹੀ ਆਪਾਂ ਸੀਮਿਤ ਰਹਿ ਗਏ ਹਾਂ। ਲੇਕਿਨ ਬੁੱਢਿਆਂ ਨੂੰ ਪਿਆਰਿਓ ਉਹਨਾਂ ਨੂੰ ਪਤਾ ਹੁੰਦਾ ਸੀ, ਕਿਉਂਕਿ ਉਹਨਾਂ ਦੇ ਬਜ਼ੁਰਗ ਉਹਨਾਂ ਨੂੰ ਦੱਸਦੇ ਕਿ ਆ ਵੀ ਸਾਡਾ ਰਿਸ਼ਤੇਦਾਰ ਇਸ ਤਰ੍ਹਾਂ ਸਾਡੇ ਨਾਲ ਹੋਇਆ, ਤਾਂ ਕਰਕੇ ਪਰਿਵਾਰ ਦਾ ਜਿਹੜਾ ਹੈ ਤੇ ਇਹ ਘੇਰਾ ਵੀ ਬਹੁਤ ਵੱਡਾ ਹੁੰਦਾ। ਅੱਜ ਪਿਆਰਿਓ ਵੇਖਦੇ ਹਾਂ ਕਿ ਪਰਿਵਾਰ ਵੀ ਜਿਹੜੇ ਬਹੁਤ ਸਿਕੁੜ ਗਏ ਹਨ, ਪਤਾ ਹੀ ਨਹੀਂ ਲੱਗਦਾ ਕਿ ਕੌਣ ਸਾਡਾ ਰਿਸ਼ਤੇਦਾਰ ਹੈ, ਕਿਹਦੇ ਨਾਲ ਕੀ ਸਾਡੀ ਰਿਸ਼ਤੇਦਾਰੀ ਹੈ। ਫਿਰ ਬਜ਼ੁਰਗ ਜਿਹੜੇ ਪਿਆਰਿਓ ਉਹ ਗੁਰੂ ਮਹਾਰਾਜ ਜੀ ਦਾ ਇਤਿਹਾਸ ਖਾਸ ਕਰਕੇ ਪਹਿਲੇ ਜਨਮ ਸਾਖੀਆਂ ਹੋਇਆ ਕਰਦੀਆਂ, ਕਲਗੀਧਰ ਚਮਤਕਾਰ, ਗੁਰੂ ਨਾਨਕ ਚਮਤਕਾਰ, ਨਾਨਕ ਪ੍ਰਕਾਸ਼ ਆਦਿਕ, ਇਹ ਸਾਖੀਆਂ ਜਿਹੜੀਆਂ ਅੱਜ ਵੀ ਪਿਆਰਿਓ ਉਹ ਕਿਤਾਬਾਂ ਆਪਾਂ ਨੂੰ ਪ੍ਰਾਪਤ ਹੁੰਦੀਆਂ। ਜਦੋਂ ਵੀ ਕੋਈ ਨਵੀਂ ਸਾਖੀ ਜਿਹੜੀ ਹੈ ਉਹਦੀ ਮਰਿਆਦਾ ਇੰਜ ਹੁੰਦੀ ਸੀ ਕਿ ਉੱਥੇ ਨਵੀਂ ਜਦੋਂ ਸਾਖੀ ਹੁੰਦੀ ਤੇ ਉੱਥੇ ਬਚਨ ਆਉਂਦਾ ਕਿ ਬੋਲਣਾ ਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਜ ਫਤਿਹ ਬੁਲਾ ਕਰਕੇ ਸਤਨਾਮ ਵਾਹਿਗੁਰੂ ਜਾਂ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਕੇ ਬਜ਼ੁਰਗ ਜਿਹੜਾ ਪਿਆਰਿਓ ਬੈਠ ਕਰਕੇ ਉੱਚੇ ਅਸਥਾਨ ਤੇ ਬੈਠ ਕਰਕੇ ਸਾਖੀ ਸੁਣਾਇਆ ਕਰਦਾ। ਉਹ ਸਾਰੀ ਸਾਖੀ ਜਿਹੜੀ ਹੈ ਤੇ ਵਾਰਤਕ ਰੂਪ ਦੇ ਵਿੱਚ ਬਹੁਤ ਵਧੀਆ ਸਾਖੀ ਸੁਣਾ ਕਰਕੇ ਫਿਰ ਅੰਤ ਨੂੰ ਇੱਥੇ ਸਾਖੀ ਸਮਾਪਤ ਹੋਈ ਹੈ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਕਹਿ ਕਰਕੇ ਫਤਿਹ ਬੁਲਾਉਂਦੇ ਸਨ।
1: ਨਗਰ ਗੁਰੂ ਕੇ
0: ਪਾਛੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੋਂ ਬਾਅਦ ਅਬਚਲ ਨਗਰ ਦੇ ਵਿੱਚ ਤੇ ਇਹ ਬਾਲੂ ਹਸਨਾ ਜੀ ਜਿਹੜੇ ਨਾ ਪਿਆਰਿਓ, ਇਹਨਾਂ ਨੇ ਲੰਬਾ ਸਮਾਂ, ਸ਼ਾਇਦ ਹੋ ਸਕਦਾ 5-7 ਸਾਲ ਇਹ ਇੱਥੇ ਰਹੇ। ਉਹ ਤੋਂ ਬਾਅਦ ਵਾਪਸ ਜਦੋਂ ਇਹ ਪੰਜਾਬ ਨੂੰ ਗਏ ਤੇ ਉਹ ਇੱਥੋਂ ਚੱਲ ਕਰਕੇ ਵਾਪਸ ਪੰਜਾਬ ਦੇਸ਼

0: ਗੱਲ ਦੱਸਣੀ ਕੀਤੀ। ਫਿਰ ਉਹ ਤੋਂ ਬਾਅਦ ਪੰਜਾਬ ਦੇ ਵਿੱਚ ਜਦੋਂ ਗਏ ਤੇ ਬਾਬਾ ਰਾਮ ਕੁਵਰ ਜੀ ਨੂੰ ਪਤਾ ਚੱਲਿਆ। ਬਾਬਾ ਰਾਮ ਕੁਵਰ ਜੀ ਗਏ, ਜਾ ਕਰਕੇ ਉਹਨਾਂ ਨੇ ਇਹ ਸਾਰੀਆਂ ਦੰਦ ਕਥਾਵਾਂ, ਇਹ ਸਾਖੀਆਂ ਉਹਨਾਂ ਤੋਂ ਸਰਵਣ ਕਰਨੀਆਂ ਕੀਤੀਆਂ।
1: ਸਾਹਿਬ ਦੇਵੀ ਹਿਤ ਮਨ ਭਾਵਿਆ,
0: ਮਾਤਾ ਸਾਹਿਬ ਦੇਵੀ ਜੀ ਜੋ ਹਨ

0: ਇਹੀ ਮਨ ਵਿੱਚ ਵਿਚਾਰ ਆਉਂਦੀ ਹੈ ਮਾਤਾ ਜੀ ਦੇ ਕਿ ਕਿਉਂ ਮੈਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਸੱਚਖੰਡ ਨਹੀਂ ਗਈ ਹਾਂ,
1: ਭਾਗ ਮੈਂ ਰਹੀ,
0: ਮੇਰੇ ਭਾਗ ਚੰਗੇ ਨਹੀਂ ਹਨ, ਤਾਂ ਕਰਕੇ ਗੁਰੂ ਮਹਾਰਾਜ ਜੀ ਤੋਂ ਬਾਅਦ ਜਿਸ ਪਿਆਰੇ ਸਿਉ ਨੇ ਹੋ ਤਿਸ ਆਗੇ ਮਲ ਮਰ ਚਲੀ ਹੈ। ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਸ਼ਾ ਜੀਵਨਾ,

ਮੈਨੂੰ ਪ੍ਰਾਪਤ ਹੋ ਗਿਆ, ਇਸ ਕਰਕੇ ਉਹ ਸਦਾ ਦੁਹੇਲੇ ਹੋ ਕਰਕੇ ਰਹਿੰਦੇ ਹਨ। ਤੇ ਇਹ ਬਾਰ ਬਾਰ ਇਹੀ ਮਨ ਵਿੱਚ ਵਿਚਾਰ ਕਰਦੇ ਕਿ ਜੇ ਮੈਂ ਉੱਥੇ ਹੁੰਦੀ ਤੇ ਉਹੀ ਚਿਖਾ ਦੇ ਵਿੱਚ ਸੜ ਕਰਕੇ ਮੈਨੇ ਵੀ ਆਪਣੇ ਤਨ ਨੂੰ ਸਮਾਪਤ ਕਰ ਲੈਣਾ ਸੀ। ਤੇ ਸਤਿਗੁਰੂ ਮਹਾਰਾਜ ਜੀ ਤੇ ਵਿਛੋੜੇ ਤੋਂ ਬਾਅਦ ਬਹੁਤ ਜ਼ਿਆਦਾ ਦੀਨ ਮਨਾ ਹੋਏ ਹਨ। ਇਸ ਤਰ੍ਹਾਂ ਉਹਨਾਂ ਨੇ ਥੋੜਾ ਕੁ ਸਮਾਂ ਕੁਛ ਸਾਲ ਜਦੋਂ ਬਤੀਤ ਕਰਨੇ ਕੀਤੇ, ਉਹ ਤੋਂ ਬਾਅਦ ਸਾਧ ਸੰਗਤ ਜੀ ਉਹਨਾਂ ਦਾ ਅੰਤਲਾ ਸਮਾਂ ਵੀ ਜਿਹੜਾ ਹੈ ਉਹ ਨਜ਼ਦੀਕ ਆ ਗਿਆ। ਦੇਖੋ ਗੁਰਮਤ ਦੀ ਇਹ ਮਰਿਆਦਾ ਹੈ, ਗੁਰਮਤ ਇਹ ਸਾਨੂੰ ਸਮਝਾਉਂਦੀ ਹੈ ਕਿ ਭਾਈ ਕਿਸੇ ਵੀ ਤਰ੍ਹਾਂ ਦੇ ਨਾਲ ਖੁਦਕੁਸ਼ੀ ਆਤਮ ਹੱਤਿਆ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ ਹੈ। ਇਹ ਬਹੁਤ ਵੱਡੀ ਰੱਬ ਦੀ ਰੇਖ ਦੇ ਵਿੱਚ ਮੇਖ ਮਰਨ ਮਾਰਨ ਵਾਲੀ ਗੱਲ ਹੁੰਦੀ ਕਿ ਵਾਹਿਗੁਰੂ ਜੀ ਨੇ ਤੁਹਾਨੂੰ ਜੀਵਨ ਦਿੱਤਾ ਤੇ ਤੁਸੀਂ ਦੇਖੋ ਉਹ ਜੀਵਨ ਦੀ ਲੀਲਾ ਨੂੰ ਸਮਾਪਤ ਕਰ ਰਹੇ ਹੋ। ਸਮਾਂ ਭਾਵੇਂ ਜਿੰਨਾ ਮਰਜ਼ੀ ਔਖਾ ਆਵੇ, ਜੋ ਮਰਜ਼ੀ ਆਵੇ, ਔਖੇ ਸੌਖੇ ਹੋ ਕਰਕੇ ਆਪਣੀ ਪ੍ਰਾਲਬਤਾ ਨੂੰ ਭੋਗਣਾ ਚਾਹੀਦਾ ਹੈ। ਸੋ ਮਾਤਾ ਜੀ ਨੇ ਪਿਆਰਿਓ ਉਹੀ ਬਚਨ ਕਮਾਇਆ ਤੇ ਉਹ ਆਪਣੀ ਪ੍ਰਾਲਬਤਾ ਜਿਹੜੀ ਹੈ ਉਹਨੂੰ ਭੋਗ ਕਰਕੇ ਇਕਾਦਸ਼ੀ ਦੀ ਥਿੱਤ ਜਿਹੜੀ ਹੈ ਉਸ ਦਿਨ ਉਹਨਾਂ ਨੇ ਆਪਣੇ ਤਨ ਦਾ ਤਿਆਗ ਕਰਨਾ ਕੀਤਾ ਤੇ ਉਸ ਵੇਲੇ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣਾ ਧਿਆਨ ਟਿਕਾ ਕਰਕੇ ਆਪਣੇ ਤਨ ਦਾ ਤਿਆਗ ਕਰਕੇ ਤੇ

ਬਾਲਾ ਸਾਹਿਬਾ ਇਹ ਅਸਥਾਨ ਜਿੱਥੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਬੰਗਲਾ ਸਾਹਿਬ ਦੇ ਵਿੱਚ ਡੇਰਾ ਕੀਤਾ, ਬਿਮਾਰੀ ਨੂੰ ਦੂਰ ਕਰਨਾ ਕੀਤਾ। ਉਹ ਤੋਂ ਬਾਅਦ ਜਦੋਂ ਅੰਤਲਾ ਸਮਾਂ ਨਜ਼ਦੀਕ ਆਇਆ, ਸਤਿਗੁਰੂ ਮਹਾਰਾਜ ਜੀ ਉੱਥੋਂ ਚੱਲ ਕਰਕੇ ਬਾਲਾ ਸਾਹਿਬ ਇਹ ਅਸਥਾਨ ਜਮੁਨਾ ਪਾਰ ਦਾ ਉੱਥੇ ਆਏ ਤੇ ਉੱਥੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਪੰਜ ਪੂਤਕ ਦੇਹੀ ਦਾ ਤਿਆਗ ਕਰਨਾ ਕੀਤਾ ਤੇ ਉਸ ਵੇਲੇ ਉੱਥੇ ਦੇਹਰਾ ਜਿਹੜਾ ਹੈ ਉੱਥੇ ਮੰਦਰ ਜਿਹੜਾ ਹੈ ਉਹ ਬਣ ਚੁੱਕਿਆ ਸੀ। ਤੇ ਉਹ ਤੋਂ ਬਾਅਦ ਮਾਤਾ ਜੀ ਨੇ ਜਦੋਂ ਆਪਣੇ ਤਨ ਦਾ ਤਿਆਗ ਕਰਨਾ ਕੀਤਾ ਤੇ ਸੰਗਤਾਂ ਨੇ ਉਹੀ ਦੇਹਰੇ ਉਹੀ ਗੁਰੂ ਕਰਦੇ ਲਾਗੇ ਪਿਆਰਿਓ ਮਾਤਾ ਜੀ ਦਾ ਵੀ ਜਿਹੜਾ ਸੰਸਕਾਰ ਕਰਨਾ ਕੀਤਾ ਤੇ ਜਦੋਂ ਅੱਜ ਵੀ ਆਪਾਂ ਜਾ ਕਰਕੇ ਉਸ ਪਾਵਨ ਅਸਥਾਨ ਦੇ ਦਰਸ਼ਨ ਕਰਦੇ ਹਾਂ ਤੇ ਜਿੱਥੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਅੰਤਮ ਸੰਸਕਾਰ ਵਾਲਾ ਅਸਥਾਨ ਜੋ ਬਣਿਆ ਹੋਇਆ ਉਹਦੇ ਨਾਲ ਨਾਲ ਮਾਤਾ ਜੀ ਦਾ ਵੀ ਜਿਹੜਾ ਦੇਵਰਾ ਜਿਹੜਾ ਹੈ

ਹੁਣ ਤਕਰੀਬਨ ਮਾਤਾ ਸਾਹਿਬ ਦੇਵਾਂ ਜੀ ਦੇ ਪੰਜ ਛੇ ਹੁਕਮਨਾਮੇ ਜਿਹੜੇ ਹਨ ਉਹ ਪ੍ਰਾਪਤ ਹੁੰਦੇ। ਮਾਤਾ ਸੁੰਦਰੀ ਜੀ ਜਿਹੜੇ ਉਹ ਲੰਬਾ ਸਮਾਂ ਜੀਵਿਤ ਰਹੇ, ਇਹ ਜਦੋਂ ਤੱਕ ਜੀਵਿਤ ਰਹੇ ਉਹਨਾਂ ਨੇ ਸਿੱਖ ਪੰਥ ਦੀ ਬਾਗਡੋਰ ਨੂੰ ਸਾਹਮਣਾ ਕੀਤਾ। ਉਹਨਾਂ ਦੀ ਉਮਰ ਬਹੁਤ ਲੰਬੇਰੀ ਹੋਈ, ਚਿਰੰਕਾਲ ਭੋਗ ਕਰਕੇ ਬਾਅਦ ਦੇ ਵਿੱਚ ਮਾਤਾ ਸੁੰਦਰੀ ਜੀ ਵੀ ਜੋ ਹਨ ਉਹ ਵੀ ਆਪਣੇ ਤਨ ਦਾ ਤਿਆਗ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਵਿੱਚ ਜਾ ਵਿਰਾਜਮਾਨ ਹੋਏ। ਅੱਗੇ ਸਾਧ ਸੰਗਤ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ, ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ। ਆਪ ਸਾਰੇ ਕਾਜ ਵਾਜ ਕਰਕੇ ਫਤਿਹ।

ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਰਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ

ਕਿ ਨਿਮਾਣੇ ਦਾ ਮਾਨਸ ਸਤਿ ਤਲਾਂ ਦੇ ਤਾਲ ਨੇ ਉੱਠਿਆ ਜੀ ਉਤਨੀ ਆਸਰੇ ਦੇ ਆਸਰੇ ਦੁਰਗਰੀਬ ਨਿਵਾਜ ਜੀ ਆਪ ਜੀ ਦੇ ਹੱਥ ਵਿੱਚ ਕੀਰਤਨ ਕਰਦਿਆਂ ਹੋਈਆਂ ਸਭ ਦੇ ਬੇਟਾ ਜਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਾਉਲੋ ਸਭ ਦੇ ਬੇਟਾ ਜਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾਂ ਦੀ ਕਲਾਉਣੀ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾਣੇ ਸਰਬਤ ਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ ਚੌਪਈ।

ਇਹ ਵਸਤ ਤਜੀ ਨਹ ਜਾਈ, ਨਿਤ ਨਿਤ ਰਖ ਉਰਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

जिस सिमरत सुख होए सगले दुख जाहे।

ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤ੍ਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇ ਸਾ ਸਵਾਸਾ ਨਾਲ ਨਿਭਾਹੀ ਤਿਨਾ ਸਚਿਆਰਿਆ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀ ਚੈ ਅਰਦਾਸ ਸਰਬਤ੍ਰ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ।

ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ। ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰਿੱਛਾ ਦਾਨ। ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ, ਦੀਦਾਰ ਮੇਲੇ ਬੋਲੋ ਜੀ। ਸ੍ਰੀ ਅਕਾਲ

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮ

ਸਤੂ ਚੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਬਿਵਾਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਝੀਰਾ ਜੀ, ਸ਼ਿਕਾਰ ਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲ ਟੇਕੜੀ ਸਾਹਿਬ ਜੀ, ਬਸਮਤ ਨਗਰ ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ, ਨਿਸ਼ਾਨ ਸਾਹਿਬਾਂ, ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ।

ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ।

ਵਾਹਿਗੁਰੂ ਜੀ ਦੋਹਰਾ ਨਮਸਕਾਰ ਸੇਖ।

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।